ਇਹ ਕਰੇ ਆਸਕੀ ਦੂਜੇ ਲੱਗੇ ਜਾਏ ਨਾਨਕ ਕਸ ਕਾਂਡੀ ਇਸ ਦੇ ਰਸਮਾ ਚੰਗੇ ਚੰਗਾ ਕਰਮ ਨੇ ਮੰਦੇ ਮੰਦਾ ਹੋ ਆਸਕੀ ਨਾ ਆਖੀਏ ਜੇ ਲਿਖੇ।

ਕਿਸੇ ਗੁਰੂ ਨਾਮ ਸੁਖਮਨੇ ਕੋ ਓਂਕਾਰ ਸਿੰਘ ਪ੍ਰਸਾਦ ਉਤਾਰ ਖਾਸੇ ਦਸਤਕਾ ਪਾਸੇ ਦਸਮੀ ਅਕਾਲ ਪ੍ਰਕਿਰ ਚਾਮੇ ਸੰਧੂ ਦੀ ਰਚਾਮਨੇ ਸਰਬ ਕਾਲ ਜੀ ਦੀ ਰਚਾਮਨੇ ਸਰਬ ਲੋਜ ਦੀ ਸਦਾ ਰਚਾਮਨੇ।

ਕਹਿਣੇ ਮਾਣਾ ਗਿਆ ਮਾਨ ਸਤ ਨਿਤਾਲਾਂ ਦੇ ਤਾਲ ਨੇ ਉੱਠਿਆ ਦੀ ਉੱਠਣੀ ਆਸਰਾ ਦੇ ਆਸਰੇ ਗੁਰੂ ਗਰੀਬ ਨੇ ਵਾਹ ਜੀ ਆਪ ਜੀ ਦਾ ਅਜਰਚ ਕੀਰਤਨ ਕਰਦੇ ਹਾਂ ਹਮੀਆਂ ਸਭ ਦੇ ਬੇਟਾ ਜ਼ਰੂਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜਿੰਨਾ ਜਿੰਨਾ ਮੈਂ ਪਾਉਲੋ ਸਭ ਦੇ ਬੇਟਾ ਜ਼ਰੂਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਸਭਨਾ ਦਿਲ ਕਿਲਾਉਣੀ ਚੜ੍ਹਦੀ ਕਲਾ ਬਖਸ਼ਣੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤਾ

ਉਹਨਾਂ ਨੇ ਵਾਹਿਗੁਰੂ ਗਾਵੇ ਤੇ ਓਏ ਡਾਰੇ ਸੁਣ ਤੇ ਉਹਨਾਂ ਨੇ ਵਾਹਿਗੁਰੂ ਬਿਨ ਸੇ ਪਾਪੇ ਘਨੇਰੇ ਬਿਨ ਸੇ ਪਾਪੇ ਘਨੇਰੇ।

मगर कोई नारे वाहे पैसे मारे मगर।

ਸ਼ਰਨਾਈ ਵਾਹਿਗੁਰੂ ਸਦਾ ਸਦਾ ਬੱਲੇ ਵਾਰੇ ਸਦਾ ਸਦਾ ਬੱਲੇ।

सचिया बादशाह कोई ना वो ना गया ने मेरा वाहिगुरु जी का।

ਗੁਰਦੇਵ ਕਲਾ ਬਖਸ਼ਣੀ ਸਰਦਾਰ ਗੁਰਵਿੰਦਰ ਸਿੰਘ ਜੀ ਲੰਗਰਾਂ ਲਈ 1500 ਰੁਪਏ ਆਦਰ ਕਰਦੇ, ਮਨਜੀਤ ਸਿੰਘ ਤੇਜਾ ਸਿੰਘ ਜੀ ਜਨਮ ਦਿਨ ਦੇ ਖੁਸ਼ੀਆਂ ਵਜੋਂ 500 ਰੁਪਏ ਆਦਰ ਕਰਦੇ, ਦੀਰਘ ਆਯੂ ਦੇ ਅਰੋਗਤਾ ਬਖਸ਼ਣੀ ਸ਼ੁਕਰਾਨੇ ਵਜੋਂ ਜਨਮ ਦਿਨ ਦੇ ਖੁਸ਼ੀਆਂ ਵਜੋਂ ਸਰਦਾਰ ਹਰਪ੍ਰੀਤ ਸਿੰਘ ਜੀ ਲਾਂਗਰੀ 500 ਰੁਪਏ ਆਦਰ ਕਰਦੇ, ਦੀਰਘ ਆਯੂ ਦੇ ਅਰੋਗਤਾ ਬਖਸ਼ਣੀ ਸੰਗਤਾਂ ਵੱਲੋਂ ਅਸਤਬਲ ਲਈ 500 ਰੁਪਏ ਆਦਰ ਹੋਏ, ਸੰਗਤਾਂ ਦੀ ਸੇਵਾ ਥਾਇ ਪਾਵਣੀ ਅਮਿਤੋਜ ਸਿੰਘ ਸੋਹਣੇ ਸੰਜੋਗਾਂ ਲਈ ਬੇਨਤੀ ਕਰਦੇ, ਪੁੱਤਰ ਦੀ ਦਾਤ ਲਈ ਮਨਪ੍ਰੀਤ ਕੌਰ ਜਸਪ੍ਰੀਤ ਸਿੰਘ ਜੀ ਲੰਗਰਾਂ ਲਈ ਬੇਨਤਮਾਇਆ ਆਦਰ ਕਰਦੇ, ਪੁੱਤਰ ਦੀ ਦਾਤ ਬਖਸ਼ ਕੇ ਕਿਰਤਾਰਥ ਕਰਨਾ ਸਰਦਾਰ ਅਮਰਿੰਦਰ ਸਿੰਘ ਜੀ ਇਮਤਿਹਾਨ ਵਿੱਚ ਕਾਮਯਾਬੀ ਲਈ ਬੇਨਤੀ ਕਰਦੇ, ਵਿਦਿਆਦਾਨ ਬਖਸ਼ਣਾ ਸਰਦਾਰ ਗੁਰਮੀਤ ਸਿੰਘ ਸਰਦਾਰ ਆਪ ਜੀ ਦੇ ਹਜ਼ੂਰੀ ਵਿੱਚ ਲਖਵਿੰਦਰਜੀਤ ਕੌਰ ਜੀ ਲੰਗਰਾਂ ਲਈ ਬੇਨਤਮਾਇਆ ਆਦਰ ਕਰਦੇ, ਪਾਤਸ਼ਾਹ ਕਿਰਪਾ ਕਰਨੀ ਕਾਰਜ ਰਾਸ ਕਰਨੇ ਅੰਗ ਸੰਸਾ ਚੜ੍ਹਦੀ ਕਲਾ ਬਖਸ਼ਣੀ ਬੇਅੰਤ ਸੰਗਤਾਂ ਵੱਲੋਂ ਆਪ ਜੀ ਦੇ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਇਹ ਸਮਾਂ ਤੱਕ ਸੋਹਣੇ ਸੋਹਣੇ ਰੁਮਾਲੇ ਅਤੇ ਸ਼ਰਧਾ ਦੇ ਫੁੱਲ

ਰੱਖਿਆ ਧਰਮ ਇੱਕ ਸੀਸ ਦਿੱਤੇ ਸਿੱਖੀ ਸਦਕ ਨਹੀਂ ਆ ਰਿਹਾ ਤਿਨਾ ਗੁਰਮੁਖਾ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਵੇ ਬਲਾਰੇ।

ਧਰਮਜੀ ਨਨਕਾਣੇ ਜੀ ਕਰਤਾਰਪੁਰ ਜੀ ਸ਼੍ਰੀ ਬਾਬੇ ਨਾਨਕੜੇ ਜੀ ਤਖ਼ਤ ਕੇਸਗੜ੍ਹ ਸਾਹਿਬ ਆਨੰਦਪੁਰ ਜੀ ਕੀਰਤ।

ਮੈਂ ਸੀਸਗੰਜ ਰਕਾਬਗੰਜ ਵਾਲਾ ਸਾਹਿਬ ਬੰਗਲਾ ਸਾਹਿਬ ਸਤੋ ਚੰਡਿਆ ਸਾਹਿਬਾਂ ਦੀ ਦੇਵ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰੇ।

ਨਿਤ ਧਿਆਈਐ ਹਰ ਪੁਰਖ ਨਿਰੰਜਨਾ ਰਹਾਉ ਜਹ ਹਰ ਸਿਮ।

ਪਰਮ ਸਨਮਾਨਯੋਗ ਗੁਰੂ ਗਰੀਬ ਨਿਵਾਸ ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀ ਧਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੀ ਪੰਥ ਦੇ ਵਾਲੀ ਆਪੇ ਗੁਰਚੇਲਾ ਸ਼ਮਸ਼ੀਰ ਬਹਾਦਰ ਜੀ ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀਆਂ ਦੇ ਸਜੇ ਹੋਏ ਦਰਬਾਰ ਦੇ ਅੰਦਰ ਅੰਮ੍ਰਿਤ ਵੇਲੇ ਤੋਂ ਵੱਡੇ ਤੜਕੇ ਤੋਂ ਦੂਰੋਂ ਨੇੜੋਂ ਚੱਲ ਕੇ ਆਈਆਂ ਸੰਗਤਾਂ ਨੇ ਪਵਿੱਤਰ ਭਾਵ ਦੇ ਨਾਲ ਹਾਜ਼ਰੀਆਂ ਭਰਦਿਆਂ ਹੋਇਆਂ ਆਤਮਿਕ ਲਾਹੇ ਪ੍ਰਾਪਤ ਕਰਨੇ ਦਾ ਸਫਲ ਯਤਨ ਕੀਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਦਰਬਾਰ ਦੀ ਨਿੱਤ ਦੀ ਮਰਿਆਦਾ ਦੇ ਅਨੁਸਾਰ ਸਮਾਂ ਹੈ। ਸਭ ਤੇ ਉੱਤਮ ਹਰ ਕੀ ਕਥਾ ਦੁਆਰਾ ਗੁਰਚਰਨਾਂ ਦੇ ਨਾਲ ਜੁੜਦਿਆਂ ਹੋਇਆਂ ਹੋਰ ਲਾਭ ਪ੍ਰਾਪਤ ਕਰਨੇ ਦਾ ਸਰਬਤ ਮਾਈ ਭਾਈ ਜਗਿਆਸੂ ਜਨ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਚਰਨਾਂ ਦਾ ਧਿਆਨ ਧਰਦਿਆਂ ਹੋਇਆਂ ਹਰ ਜਸ ਦੁਆਰਾ ਆਪਣੇ ਆਪਣੇ ਮਨ ਨੂੰ ਗੁਰਚਰਨਾਂ ਦੇ ਨਾਲ ਜੋੜੀਏ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀ ਦਾ

0: ਆਦਿ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਤਿਨ੍ਹਾਂ ਦੇ ਚਰਣਾਂ ਵਿਖੇ ਗੁਰਸਿੱਖਾਂ ਨੇ ਪ੍ਰੇਮ ਭਾਵ ਦੇ ਨਾਲ ਅਰਜ਼ ਗੁਜ਼ਾਰੀ ਹੈ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਕੁੱਲ ਸੁੱਖਾਂ ਦੇ ਨਾਲੋਂ ਵੱਡਾ ਸੁੱਖ ਆਤਮ ਸੁੱਖ, ਸ਼ਾਂਤੀ ਸੁੱਖ ਜਾਣਿਆ ਜਾਂਦਾ। ਜਿੱਥੇ ਸ਼ਾਂਤੀ ਹੀ ਸ਼ਾਂਤੀ ਹੈ, ਜਿੱਥੇ ਮਨ ਦੇ ਅੰਦਰ ਕੋਈ ਤਪਸ਼ ਨਹੀਂ, ਕੋਈ ਰਾਗ ਨਹੀਂ, ਕੋਈ ਦੁਵੈਸ਼ ਨਹੀਂ, ਕਿਧਰੇ ਸ਼ਬਦ ਸਪਰਸ਼ ਰੂਪ ਰਸ ਗੰਧ ਦਾ ਡਾਂਡ ਰੌਲਾ ਨਹੀਂ, ਕਿਧਰੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਕੋਈ ਝਗੜਾ ਨਹੀਂ, ਜਿੱਥੇ ਸ਼ਾਂਤੀ ਹੀ ਸ਼ਾਂਤੀ ਹੈ, ਜਿੱਥੇ ਸੁੱਖ ਹੀ ਸੁੱਖ ਹੈ, ਜਿੱਥੇ ਆਨੰਦ ਹੀ ਆਨੰਦ ਹੈ, ਜਿੱਥੇ ਖੇੜਾ ਹੀ ਖੇੜਾ ਹੈ। ਜਿਸ ਅਵਸਥਾ ਦੇ ਵਿੱਚ ਮਨ ਨੂੰ ਸਦਾ ਖਿੜਾਓ ਬਣਿਆ ਰਹਿੰਦਾ ਹੈ, ਮਨ ਪਰਮੇਸ਼ਰ ਜੀ ਦੇ ਸਰੂਪ ਰੂਪ ਦੇ ਅੰਦਰ ਸਦਾ ਇਕਾਗਰ ਹੋਇਆ ਰਹਿੰਦਾ ਹੈ, ਸਦਾ ਮਿਲਿਆ ਰਹਿੰਦਾ, ਐਸੇ ਸ਼ਾਂਤੀ ਸੁੱਖ ਦੀ ਅਥਵਾ ਅਚੁੱਤ ਸੁੱਖ ਦੀ ਜਿਹੜੀ ਦਾਤ ਹੈ ਮਹਾਰਾਜ, ਕਦੋਂ ਪ੍ਰਾਪਤ ਹੁੰਦੀ ਹੈ ਤੇ ਕਿਹਨਾਂ ਦੇ ਤਾਈਂ ਪ੍ਰਾਪਤ ਹੁੰਦੀ ਹੈ, ਕਿਰਪਾਲਤਾ ਕਰਕੇ ਸਾਨੂੰ ਦੱਸੋ ਜੀ। ਤਾਂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਮਲਾਰ ਰਾਗ ਦੇ ਅੰਦਰ ਅੰਮ੍ਰਿਤਮਈ ਉਪਦੇਸ਼ਾਂ ਦੁਆਰਾ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਨਾ ਕਰਦੇ ਹਨ ਜੀ।
1: ਗੁਰਮੁਖ ਕੋਈ ਵਿਰਲਾ ਬੂਝਾ,
0: ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਬਚਨ ਕਰਦੇ ਨੇ, ਭਾਈ ਦੁਨੀਆਂ ਦੇ ਅੰਦਰ ਸ੍ਰਿਸ਼ਟੀ ਦੇ ਅੰਦਰ ਕੋਈ ਕੋਈ ਵਿਰਲਾ ਵਿਰਲਾ ਹੀ ਗੁਰਮੁਖ ਹੈ,
1: ਜਿਸਨੂੰ ਨਦਰ ਕਰੇ,
0: ਜਿਨ੍ਹਾਂ ਦੇ ਉੱਪਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਆਪਣੀ ਕਿਰਪਾ ਦ੍ਰਿਸ਼ਟੀ ਕਰ ਦਿੰਦੇ ਨੇ, ਤੇ ਜਿਨ੍ਹਾਂ ਗੁਰਮੁਖਾਂ ਦੇ ਉੱਪਰ ਕਿਰਪਾ ਦ੍ਰਿਸ਼ਟੀ ਕਰ ਦਿੰਦੇ ਨੇ ਨਾ, ਕੋਈ ਵਿਰਲਾ ਬੂਝਾ, ਉਹ ਕੋਈ ਕੋਈ ਵਿਰਲੇ ਵਿਰਲੇ ਗੁਰਮੁਖ ਨੇ ਜਿਹੜੇ ਪ੍ਰਭੂ ਪਰਮੇਸ਼ਰ ਜੀਆਂ ਦੇ ਪਾਵਨ ਸਰੂਪ ਨੂੰ ਸਤਿਗੁਰਾਂ ਦੇ ਉਪਦੇਸ਼ ਦੁਆਰਾ ਬੂਝੈ ਜਾਣ ਲੈਂਦੇ ਹਨ।
1: ਬਿਨ ਦਾਤਾ ਕੋ ਨਾਹੀ,
0: ਤੇ ਉਹਨਾਂ ਗੁਰਮੁਖਾਂ ਨੇ ਗੁਰੂ ਉਪਦੇਸ਼ ਦੁਆਰਾ ਬੁੱਝਣਹਾਰ ਹੋ ਕਰਕੇ ਪਰਮੇਸ਼ਰ ਜੀ ਨੂੰ ਬੁੱਝ ਲਿਆ, ਜਾਣ ਲਿਆ ਨਾ, ਫਿਰ ਉਹਨਾਂ ਨੇ ਜਾਣ ਲਿਆ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਤੋਂ ਬਿਨਾਂ, ਪੂਰੇ ਸਤਿਗੁਰਾਂ ਤੋਂ ਬਿਨਾਂ ਨਾਮ ਦਾ ਦਾਤਾ ਨਹੀਂ ਹੈ ਕੋਈ। ਦੁਨੀਆਂ ਦੇ ਵਿੱਚ ਪਦਾਰਥਾਂ ਦੇ ਦਾਤੇ, ਧਨ ਦੇ ਦਾਤੇ ਇਤਿਹਾਸਿਕ ਤਾਂ ਬੇਅੰਤ ਹੋ ਸਕਦੇ ਨੇ, ਪਰ ਗੁਰਮੁਖਾਂ ਨੇ ਜਾਣਿਆ ਸਤਿਗੁਰੂ ਜੀ ਤੋਂ ਬਿਨਾਂ ਨਾਮ ਦਾ ਦਾਤਾ ਹੋਰ ਕੋਈ ਨਹੀਂ ਹੈ। ਜਿੰਨੇ ਅਵਤਾਰ ਇਤਿਹਾਸਿਕ ਪਹਿਲਾਂ ਧਰਤੀ ਤੇ ਦੇਵਤੇ ਵੀ ਆਏ, ਆਪਣਾ ਆਪਣਾ ਨਾਮ ਸਭਨਾਂ ਨੇ ਜਪਾਇਆ, ਪਰਮੇਸ਼ਰ ਜੀ ਦਾ ਨਾਮ ਨਹੀਂ ਕਿਸੇ ਨੇ ਜਪਾਇਆ। ਗੁਰਮੁਖ ਜਾਣਦੇ ਨੇ ਪੂਰੇ ਸਤਿਗੁਰੂ ਜੀ ਤੋਂ ਬਿਨਾਂ ਕੋਈ ਨਾਮਕਾ ਦਾਤਾ ਨਹੀਂ ਹੈ।
1: ਬਖਸ਼ੇ ਨਦਰ ਕਰੇ,
0: ਤੇ ਜਿਨ੍ਹਾਂ ਨੂੰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਬਖਸ਼ ਲੈਂਦੇ ਨੇ ਨਾ, ਨਦਰ ਸਵੱਲੀ ਕਰਕੇ, ਕਿਰਪਾ ਦ੍ਰਿਸ਼ਟੀ ਕਰਕੇ, ਕਰਮ ਬਖਸ਼ੀ ਕਰਕੇ ਪੂਰਿਆਂ ਸਤਿਗੁਰਾਂ ਦੇ ਨਾਲ ਮੇਲ ਦਿੰਦੇ ਨੇ, ਫਿਰ ਪੂਰੇ ਸਤਿਗੁਰੂ ਜੀ ਨਾਮ ਦੇ ਦਾਤਾ ਰੂਪ ਹੋ ਕਰਕੇ ਅੰਮ੍ਰਿਤ ਨਾਮ ਦੀ ਦਾਤ ਦਿੰਦੇ ਨੇ। ਸਤਿਗੁਰ ਸਿੱਖ ਕਹੋ ਨਾਮ ਧਨ ਦੀ, ਗੁਰ ਕਾ ਸਿੱਖ ਵਡਭਾਗੀ ਹੀ।
1: ਗੁਰ ਮਿਲਿਆ ਸੰਤ ਉਪਜਾ,
0: ਭਾਈ ਐਸੇ ਜਿਹੜੇ ਵਿਰਲੇ ਵਿਰਲੇ ਕੋਈ ਗੁਰਮੁਖ ਨੇ, ਜਿਨ੍ਹਾਂ ਦੇ ਉੱਪਰ ਵਾਹਿਗੁਰੂ ਜੀ ਨਦਰ ਕਰਦੇ ਨੇ, ਜਿਨ੍ਹਾਂ ਨੇ ਨਾਮ ਦੇ ਦਾਤੇ ਸਤਿਗੁਰੂ ਜੀ ਨੂੰ ਜਾਣਿਆ, ਜਿਨ੍ਹਾਂ ਦੇ ਉੱਪਰ ਵਾਹਿਗੁਰੂ ਜੀ ਦੀ ਨਦਰ ਸਵਾਲੀ ਹੋਈ ਹੈ, ਉਹ ਪੂਰਿਆਂ ਸਤਿਗੁਰਾਂ ਨੂੰ ਮਿਲੇ ਨੇ, ਤੇ ਪੂਰਿਆਂ ਸਤਿਗੁਰਾਂ ਨੂੰ ਮਿਲਣੇ ਕਰਕੇ ਸਤਿਗੁਰੂ ਜੀ ਤੋਂ ਅੰਮ੍ਰਿਤ ਨਾਮ ਪ੍ਰਾਪਤ ਕਰਕੇ, ਨਾਮ ਦਾ ਅਭਿਆਸ ਕਰਨੇ ਕਰਕੇ, ਸਿਮਰਨ ਕਰਨੇ ਕਰਕੇ, ਭਜਨ ਕਰਨੇ ਕਰਕੇ ਸ਼ਾਂਤ ਉਪਜੈ, ਉਹਨਾਂ ਗੁਰਮੁਖਾਂ ਦੇ ਗੁਰਸਿੱਖਾਂ ਦੇ ਹਿਰਦੇ ਦੇ ਅੰਦਰ ਸ਼ਾਂਤੀ ਸੁੱਖ ਉਪਜਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਵਾਲ ਦਾ ਜਵਾਬ ਬਖਸ਼ਿਸ਼ਾਂ ਭਰੇ ਬਚਨਾਂ ਦੇ ਨਾਲ ਦਿੰਦੇ ਨੇ। ਇਹ ਬਖਸ਼ਿਸ਼ ਸਿੱਧੀ ਨਹੀਂ ਹੋ ਜਾਂਦੀ, ਇਹ ਬਖਸ਼ਿਸ਼ ਕੋਈ ਪਲੋ ਪਲੀ ਨਹੀਂ ਹੋ ਜਾਂਦੀ। ਜਿਨ੍ਹਾਂ ਦੇ ਉੱਪਰ ਵਾਹਿਗੁਰੂ ਜੀ ਨਦਰ ਕਰਦੇ ਨੇ, ਪੂਰੇ ਸਤਿਗੁਰਾਂ ਨਾਲ ਮੇਲਦੇ ਨੇ, ਪੂਰੇ ਸਤਿਗੁਰੂ ਜੀ ਨਾਮ ਦੀ ਦਾਤ ਦਿੰਦੇ ਨੇ, ਫਿਰ ਉਹ ਭਜਨ ਸਿਮਰਨ ਕਰਦੇ ਨੇ, ਭਾਈ ਉਹਨਾਂ ਗੁਰਮੁਖਾਂ ਦੇ ਹਿਰਦੇ ਦੇ ਅੰਦਰ ਸ਼ਾਂਤੀ ਸੁੱਖ ਉਪਜਦਾ ਹੈ, ਉਹਨਾਂ ਗੁਰਮੁਖਾਂ ਦੇ ਹਿਰਦੇ ਦੇ ਅੰਦਰ ਅਚੁੱਤ ਸੁੱਖ ਐਸਾ ਪੈਦਾ ਹੋ ਜਾਂਦਾ ਹੈ। ਜਿਨ੍ਹਾਂ ਦੇ ਹਿਰਦਿਆਂ ਦੇ ਅੰਦਰ ਉਹ ਅਚੁੱਤ ਸੁੱਖ ਪੈਦਾ ਹੋ ਜਾਵੇ ਨਾ, ਸਾਧ ਸੰਗਤ ਜੀ ਸੀਸ ਧੜ ਤੋਂ ਲੱਥ ਜਾਵੇ ਤੇ ਸੀਸ ਤਲੀ ਤੇ ਰੱਖ ਕੇ ਯੁੱਧ ਕਰਦਿਆਂ ਤੁਰ ਪੈਂਦੇ ਨੇ, ਬੰਦ ਬੰਦ ਕੱਟਿਆ ਜਾਵੇ ਤੇ ਬੰਦ ਬੰਦ ਦੇ ਵਿੱਚੋਂ ਨਾਮ ਦਾ ਆਵਾਜ਼ਾ ਆਉਂਦਾ ਹੈ, ਚਰਖੜੀਆਂ ਤੇ ਚਾੜ ਦਿੱਤਾ ਜਾਵੇ, ਗੱਡੀਆਂ ਹੇਠਾਂ ਲਤਾੜ ਦਿੱਤਾ ਜਾਵੇ, ਭੱਠੀਆਂ ਵਿੱਚ ਪਾ ਕੇ ਬਾਲਣ ਵਾਂਗੂ ਸਾੜ ਦਿੱਤਾ ਜਾਵੇ, ਜੰਡਾਂ ਨਾਲ ਬੰਨ ਕੇ ਪੁੱਠੀਆਂ ਖੱਲਾਂ ਲਾਹ ਦਿੱਤੀਆਂ ਜਾਣ, ਪਾਣੀ ਦੇ ਦੇਗੇ ਵਿੱਚ ਉਬਾਲ ਦਿੱਤਾ ਜਾਵੇ, ਤਵੀਆਂ ਤੇ ਭੁੰਨ ਦਿੱਤਾ ਜਾਵੇ ਜਾਂ ਆਰਿਆਂ ਦੇ ਨਾਲ ਚੀਰ ਦਿੱਤਾ ਜਾਵੇ, ਉਹਨਾਂ ਦੇ ਹਿਰਦੇ ਦੇ ਵਿੱਚੋਂ ਅਚੁੱਤ ਸੁੱਖ ਵਿਸਰਦਾ ਹੀ ਨਹੀਂ। ਜਿਨ੍ਹਾਂ ਨੂੰ ਅਚੁੱਤ ਸੁੱਖ ਵਿਸਰਿਆ ਹੋਵੇ ਉਹ ਦੁੱਖ ਨਹੀਂ ਝੱਲ ਸਕਦੇ ਤੇ ਜਿਨ੍ਹਾਂ ਨੂੰ ਅਚੁੱਤ ਸੁੱਖ ਕਦੇ ਵਿਸਰਦਾ ਹੀ ਨਹੀਂ ਸਰੀਰ ਚੀਰਿਆ ਜਾਵੇ ਉਹ ਆਨੰਦ ਅਵਸਥਾ ਦੇ ਵਿੱਚ ਮਗਨ ਸੁਖਮਨੀ ਸਾਹਿਬ ਜੀ ਦਾ ਪਾਠ ਚੌਪਈ ਸਾਹਿਬ ਜੀ ਦਾ ਪਾਠ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਨੇ ਬੰਦ ਬੰਦ ਕੱਟਿਆ ਜਾਵੇ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਨੇ ਆਰਿਆਂ ਨਾਲ ਤਨ ਚੀਰਿਆ ਜਾਵੇ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਨੇ ਭਾਈ ਇਸ ਪ੍ਰਕਾਰ ਗੁਰ ਮਿਲਿਆ ਜਿਹੜੇ ਅੰਤਰ ਆਤਮੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਦੇ ਵਿੱਚ ਲੀਨ ਰਹੇ ਨੇ ਮਿਲ ਰਹੇ ਨੇ ਇਹ ਸ਼ਾਂਤੀ ਸੁੱਖ ਇਹ ਆਨੰਦਦਾਇਕ ਸੁੱਖ ਸਦਾ ਸਦਾ ਅਨੰਤ ਕਾਲ ਤੱਕ ਰਹਿਣ ਵਾਲਾ ਸ਼ਾਂਤੀ ਸੁੱਖ ਤਿਨ੍ਹਾਂ ਦੇ ਹਿਰਦੇ ਦੇ ਅੰਦਰ ਪ੍ਰਗਟ ਹੁੰਦਾ ਹੈ ਜਿਹੜੇ ਗੁਰਮੁਖ ਜਨ ਗੁਰੂ ਉਪਦੇਸ਼ ਦੁਆਰਾ ਅੰਨ ਦਿਨ ਰਾਤ ਦਿਨ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਹੀ ਲੈਣਾ ਜਾਣਦੇ ਨੇ ਹੋਰ ਮੰਗਾਂ ਆ ਕਰਕੇ ਵਾਹਿਗੁਰੂ ਜੀ ਤੋਂ ਕਰਦੇ ਹੀ ਨਹੀਂ ਇਸ ਪ੍ਰਕਾਰ ਕੇਵਲ ਤਾਂ ਕੇਵਲ ਨਾਮ ਦੇ ਰਸੀਏ ਹੋ ਕਰਕੇ ਉਠਤ ਬੈਠਤ ਸੋਵਤ ਨਾਮ ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ ਆਪਣੀ ਧਰਮ ਦੀ ਮਰਿਆਦਾ ਗ੍ਰਸਤ ਧਰਮ ਦੀ ਮਰਿਆਦਾ ਨਿਭਾਉਂਦਿਆਂ ਦਸਾਂ ਨੌਹਾਂ ਦੀ ਕਿਰਤ ਕਰਦਿਆਂ ਵੀ ਹਰ ਵੇਲੇ ਭਾਈ ਲਾਲੋ ਜੀ ਦੇ ਵਾਂਗੂ ਨਾਮ ਹੀ ਜਪਦੇ ਹਨ ਜੀਓ
1: ਮੇਰੇ ਮਨ ਹਰ ਅੰਮ੍ਰਿਤ ਨਾਮ ਧਿਆਏ
0: ਹਜ਼ੂਰ ਫਰਮਾਉਂਦੇ ਨੇ ਇਹ ਭਾਈ ਇਸ ਕਰਕੇ ਆਪਣੇ ਮਨ ਨੂੰ ਸਿੱਖਿਆ ਦਿੰਦੇ ਰਹੀਏ ਇਹ ਮੇਰਿਆ ਪਿਆਰਿਆ ਮਨਾ ਤੂੰ ਵੀ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਧਿਆਉਣਾ ਕਰ
1: ਸਤਿਗੁਰ ਪੁਰਖ ਮਿਲਾ ਨਾ ਉਹ ਪਾਈਆ
0: ਕਿਉਂਕਿ ਮੇਰਿਆ ਮਨਾ ਜੇ ਤੂੰ ਆਪੇ ਹੀ ਕਵੇ ਮੈਂ ਉੱਠ ਪੈਂਦਾ ਰੋਜ਼ ਮੈਨੂੰ ਪੰਜਾਬੀ ਪੜ੍ਹਨੀ ਆਉਂਦੀ ਹੈ ਮੈਨੂੰ ਗੁਰਮੁਖੀ ਆਉਂਦੀ ਹੈ ਜਪਜੀ ਸਾਹਿਬ ਮੈਂ ਆਪੇ ਪੜ੍ਹ ਲਵਾਂਗਾ ਆਪਣੇ ਯਤਨਾਂ ਨਾਲ ਨਹੀਂ ਹੁੰਦਾ ਇਹ ਤਾਂ ਸਤਿਗੁਰ ਪੁਰਖ ਮਿਲੈ ਜਦੋਂ ਸਤਿਗੁਰ ਪੁਰਖ ਪੁਰਖ ਭਗਵੰਤ ਰੂਪ ਪੁਰਖ ਕਰਤਾ ਪੁਰਖ ਜੀ ਦੇ ਸਰੂਪ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ ਪਰਮੇਸ਼ਰ ਜੀ ਦੇ ਸਰਗੁਣ ਸਰੂਪ ਗੁਰੂ ਨਾਨਕ ਦੇਵ ਸਾਹਿਬ ਜੀ ਗੁਰੂ ਰੂਪ ਵਿੱਚ ਮਿਲ ਪੈਣ ਨਾ ਤਾਂ ਸਤਿਗੁਰੂ ਜੀ ਤੋਂ ਅੰਮ੍ਰਿਤ ਨਾਮ ਦੀ ਪ੍ਰਾਪਤੀ ਹੁੰਦੀ ਹੈ ਸਾਧ ਸੰਗਤ ਜੀ ਕੋਈ ਬੱਚਾ ਸਕੂਲ ਵਿੱਚ ਦਾਖਲ ਤੇ ਨਾ ਹੋਵੇ ਪਰ ਸਾਲ ਦੇ ਸਾਲ ਕਿਤਾਬਾਂ ਬਦਲ ਕੇ ਘਰੇ ਪੜ੍ਹਦਾ ਰਹੇ ਕਰ ਲਵੇ ਪ੍ਰੀ ਨਰਸਰੀ ਤੋਂ ਸ਼ੁਰੂ ਮਾਤਾ ਪਿਤਾ ਪ੍ਰੀ ਨਰਸਰੀ ਤੋਂ ਸ਼ੁਰੂ ਕਰਾ ਦੇਣ ਆਪੇ ਘਰ ਵਿੱਚ ਪੜ੍ਹਾਈ ਜਾਣ ਨਰਸਰੀ ਦੀਆਂ ਐਲ ਕੇ ਜੀ ਦੀਆਂ ਯੂ ਕੇ ਜੀ ਦੀਆਂ ਫਸਟ ਸੈਕਿੰਡ ਥਰਡ ਇਤਿਆਦਿਕ ਸਾਰੀਆਂ ਕਲਾਸਾਂ ਦੀਆਂ ਸਾਲ ਦੇ ਸਾਲ ਕਿਤਾਬਾਂ ਬਦਲ ਕੇ ਘਰੇ ਪੜ੍ਹਾਉਂਦੇ ਰਹਿਣ ਅਤੇ ਬੱਚਾ ਘਰੇ ਪੜ੍ਹਦਾ ਰਹੇ ਚਾਹੇ ਉਹ ਪੀ ਐਚ ਡੀ ਲੈਵਲ ਤੱਕ ਕਿੰਨਾ ਵੀ ਗਿਆਨ ਇਕੱਤਰ ਕਰ ਲਵੇ ਅਤੇ ਕਿਸੇ ਸਰਕਾਰੀ ਅਦਾਰੇ ਦੇ ਵਿੱਚ ਜਾ ਕੇ ਆਖੇ ਜੀ ਮੈਂ ਘਰੇ ਰਹਿ ਕੇ ਬਹੁਤ ਪੜ੍ਹਾਈ ਕੀਤੀ ਹੈ ਅਤੇ ਮੈਨੂੰ ਨੌਕਰੀ ਦੇ ਦਿਓ ਤੇ ਸਭ ਤੋਂ ਪਹਿਲਾਂ ਪੁੱਛਿਆ ਜਾਂਦਾ ਪੜ੍ਹਿਆ ਕਿੰਨਾ ਸਰਟੀਫਿਕੇਟ ਕਿੱਥੇ ਨੇ ਤੇਰੇ ਕਾਗਜ਼ ਡਾਕੂਮੈਂਟਸ ਕਿੱਥੇ ਨੇ ਜਮ੍ਹਾਂ ਕਰਾ ਜਿਹੜਾ ਬੱਚਾ ਆਪੇ ਹੀ ਪੜ੍ਹੀ ਗਿਆ ਆਪੇ ਹੀ ਪੜ੍ਹੀ ਗਿਆ ਸਕੂਲ ਦਾ ਮੂੰਹ ਕਦੇ ਦੇਖਿਆ ਹੀ ਨਹੀਂ ਸਕੂਲ 'ਚ ਦਾਖਲਾ ਲਿਆ ਹੀ ਨਹੀਂ ਉੱਥੇ ਸਕੂਲ 'ਚ ਹਾਜ਼ਰੀ ਹੈ ਹੀ ਨਹੀਂ ਅਤੇ ਘਰੇ ਰਹਿ ਕੇ ਕਿੰਨਾ ਪੜ੍ਹਦਾ ਰਹੇ ਸਾਧ ਸੰਗਤ ਜੀ ਕਿੰਨੀ ਵੀ ਉਚੇਰੀ ਵਿੱਦਿਆ ਨੂੰ ਘਰੇ ਰਹਿ ਕੇ ਆਪੇ ਪੜ੍ਹ ਪੜ੍ਹ ਕੇ ਪ੍ਰਾਪਤ ਕਰ ਲਵੇ ਸਰਕਾਰੀ ਨੌਕਰੀ ਨਹੀਂ ਮਿਲਦੀ ਸਰਕਾਰ ਦੀ ਸਾਧ ਸੰਗਤ ਜੀ ਜਿਸ ਪ੍ਰਕਾਰ ਦੀ ਆਪਣੀ ਆਪਣੀ ਵਿਧੀ ਆਪਣੀ ਯੁਗਤ ਜਾਂ ਇਸੇ ਪ੍ਰਕਾਰ ਕਹਿ ਲਈਏ ਜੋ ਉਹਨਾਂ ਨੇ ਫਾਰਮੈਲਿਟੀ ਰੱਖੀ ਹੋਈ ਹੈ ਜਦੋਂ ਤੱਕ ਉਸਨੂੰ ਪੂਰੀ ਨਹੀਂ ਕਰਦਾ ਉਦੋਂ ਤੱਕ ਸਰਕਾਰੀ ਨੌਕਰੀ ਨਹੀਂ ਮਿਲ ਸਕਦੀ ਉਦੋਂ ਤੱਕ ਕਲਰਕ ਵੀ ਨਹੀਂ ਲੱਗ ਸਕਦਾ ਚਪੜਾਸੀ ਵੀ ਸਰਕਾਰੀ ਤੌਰ 'ਤੇ ਨਹੀਂ ਲੱਗ ਸਕਦਾ ਕਿਉਂ ਕੋਈ ਡਾਕੂਮੈਂਟਸ ਹੀ ਕੋਲ ਨਹੀਂ ਕੋਈ ਸਰਟੀਫਿਕੇਟ ਹੀ ਕੋਲ ਨਹੀਂ ਸਕੂਲ 'ਚ ਦਾਖਲਾ ਹੀ ਨਹੀਂ ਲਿਆ ਆਪੇ ਹੀ ਪੜ੍ਹੀ ਗਿਆ ਸਰਕਾਰੀ ਨੌਕਰੀ ਨਹੀਂ ਮਿਲਦੀ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਘਰ ਵਿਖੇ ਦਾਖਲਾ ਲੈਣਾ ਜੋ ਅੰਮ੍ਰਿਤ ਛਕਣਾ ਇਸ ਪ੍ਰਕਾਰ ਜਿਵੇਂ ਬੱਚਾ ਦਾਖਲ ਹੋਣ ਤੋਂ ਬਾਅਦ ਪੜ੍ਹਾਈ ਕਰਦਾ ਨਾ ਜੋ ਨਿਤ ਅੰਮ੍ਰਿਤ ਵੇਲੇ ਉੱਠਣਾ ਹੈ ਜਾਗਣਾ ਹੈ ਸਿਮਰਨ ਭਜਨ ਕਰਨਾ ਹੈ ਸਤ ਸੰਗਤ ਦੇ ਵਿੱਚ ਆਉਣਾ ਅੰਮ੍ਰਿਤਮਈ ਗੁਰਬਾਣੀ ਨੂੰ ਪੜ੍ਹਨਾ ਰਹਿਰਾਸ ਸਾਹਿਬ ਜੀ ਦਾ ਪਾਠ ਕੀਰਤਨ ਸੋਹਲੇ ਦਾ ਪਾਠ ਧਰਮ ਦੀ ਕਿਰਤ ਕਰਦਿਆਂ ਹੋਇਆ ਬੰਦਗੀ ਕਰਨੀ ਹੈ ਇਹ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਸਕੂਲ ਅੰਮ੍ਰਿਤ ਨਾਮ ਹੀ ਨਹੀਂ ਲਿਆ ਸਤਿਗੁਰੂ ਜੀ ਦੇ ਘਰ ਵਿੱਚ ਹਾਜ਼ਰੀ ਲਗਵਾਈ ਹੋਈ ਨਹੀਂ ਸਤਿਗੁਰੂ ਜੀ ਦੇ ਘਰ ਵਿੱਚ ਜਨਮਿਆ ਹੀ ਨਹੀਂ ਜਿਸ ਜਨਮ ਦੇ ਨਾਲ ਸਤਿਗੁਰ ਕਹਿ ਜਨਮੇ ਗਵਨ ਮਿਟਾਇਆ ਤੇ ਆਪੇ ਹੀ ਘਰੇ ਬੈਠਾ ਕਹੀ ਜਾਵੇ ਜੀ ਮੈਂ ਉੱਠ ਲੈਂਦਾ ਅੰਮ੍ਰਿਤ ਵੇਲੇ ਮੈਂ ਜਾਣਾ ਗੁਰਦੁਆਰੇ ਮੱਥਾ ਟੇਕਣ ਮੈਂ ਬਾਣੀ ਵੀ ਕਦੇ ਕਦੇ ਪੜ੍ਹ ਲੈਂਦਾ ਤੇ ਸਾਧ ਸੰਗਤ ਜੀ ਦੁਨਿਆਵੀ ਪਦਾਰਥ ਤਾਂ ਸਤਿਗੁਰੂ ਜੀ ਦੇ ਦਰ ਤੋਂ ਮਿਲ ਜਾਣਗੇ ਪਰ ਮੁਕਤੀ ਨਹੀਂ ਮਿਲਣੀ ਜਿਵੇਂ ਬਿਨਾਂ ਡਾਕੂਮੈਂਟਸ ਜਮ੍ਹਾਂ ਕਰਾਏ ਤੋਂ ਬਿਨਾਂ ਸਰਟੀਫਿਕੇਟਾਂ ਤੋਂ ਨੌਕਰੀ ਨਹੀਂ ਮਿਲ ਸਕਦੀ ਬਿਨਾਂ ਅੰਮ੍ਰਿਤ ਛਕੇ ਤੋਂ ਬਿਨਾਂ ਸਤਿਗੁਰੂ ਜੀ ਤੋਂ ਨਾਮ ਲੈ ਕੇ ਜਪੇ ਤੋਂ ਬਿਨਾਂ ਮੁਕਤੀ ਨਹੀਂ ਮਿਲਦੀ ਸਾਧ ਸੰਗਤ ਜੀ ਜਿਸ ਵੇਲੇ ਸਰਕਾਰੀ ਤੌਰ 'ਤੇ ਭਰਤੀ ਕੀਤੀ ਜਾਂਦੀ ਹੈ ਨਾ ਚਾਹੇ ਉਹ ਪੁਲਿਸ ਦੀ ਚਾਹੇ ਉਹ ਆਰਮੀ ਦੀ ਕਿਸੇ ਮਹਿਕਮੇ ਦੀ ਹੋਵੇ ਤਾਂ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਟ੍ਰੇਨਿੰਗ ਦੇਣ ਤੋਂ ਬਾਅਦ ਉਹਨਾਂ ਨੂੰ ਡਿਊਟੀ 'ਤੇ ਤਾਇਨਾਤ ਕੀਤਾ ਜਾਂਦਾ ਹੈ, ਮੋਰਚਿਆਂ 'ਤੇ ਜਾਂ ਜਿੱਥੇ ਜਿੱਥੇ ਵੀ ਡਿਊਟੀਆਂ ਲੱਗਦੀਆਂ ਬਾਰਡਰ 'ਤੇ ਖੜ੍ਹੇ ਕੀਤਾ ਜਾਂਦਾ, ਬੰਦੂਕਾਂ ਦਿੱਤੀਆਂ ਜਾਂਦੀਆਂ ਨੇ ਅਤੇ ਸਰਕਾਰ ਵੱਲੋਂ ਇੱਕ ਯੂਨੀਫਾਰਮ ਇੱਕ ਵਰਦੀ ਦਿੱਤੀ ਜਾਂਦੀ ਹੈ, ਇਹ ਤੁਹਾਡੀ ਵਰਦੀ ਹੈ, ਇਹ ਤੁਹਾਡੇ ਰੂਲ ਨੇ, ਇਹ ਫਲਾਣੇ ਫਲਾਣੇ ਤੁਹਾਡੇ ਕਮਾਂਡਰ ਨੇ, ਇਹ ਤੁਹਾਡੀ ਕਮਾਂਡ ਕਰਨਗੇ, ਇਹਨਾਂ ਦੇ ਆਖੇ ਲੱਗ ਕਰਕੇ ਡਿਊਟੀ 'ਤੇ ਸਰਕਾਰ ਦੀ ਕਰਨੀ ਹੈ, ਪਰ ਕਮਾਂਡ ਆਫਿਸਰ ਦੀ ਰਹੇਗੀ, ਆਫਿਸਰ ਦੀ ਕਮਾਂਡ ਦੇ ਹੇਠ ਰਹਿ ਕਰਕੇ ਆਪਣੀ ਡਿਊਟੀ ਨੂੰ ਕਰਨਾ। ਤੇ ਸਾਧ ਸੰਗਤ ਜੀ, ਉਹ ਫਿਰ ਸਰਕਾਰੀ ਬੰਦਾ ਹੋ ਗਿਆ, ਸਰਕਾਰ ਦਾ ਸਿਪਾਹੀ ਹੋ ਗਿਆ, ਤੇ ਸਰਕਾਰ ਦੇ ਪਾਸੋਂ ਰੋਜ਼ੀਨਾ ਮਿਲਦਾ, ਉਸਨੂੰ ਤਨਖਾਹ ਮਿਲਦੀ ਹੈ। ਹੁਣ ਕਿਸੇ ਬੰਦੇ ਨੇ ਸਰਕਾਰੀ ਨੌਕਰੀ ਨੂੰ ਪ੍ਰਾਪਤ ਤੇ ਨਾ ਕੀਤਾ ਹੋਵੇ, ਭਰਤੀ ਨਾ ਹੋਇਆ ਹੋਵੇ, ਘਰੇ ਰਹਿ ਕਰਕੇ ਕਿਸੇ ਸਾਬਕਾ ਫੌਜੀ ਦੇ ਪਾਸੋਂ ਜਾਂ ਕਿਸੇ ਟ੍ਰੇਨਿੰਗ ਸੈਂਟਰ ਦੇ ਪਾਸੋਂ ਉੱਥੇ ਜਾ ਕਰਕੇ ਦਾਖਲਾ ਲੈ ਕੇ ਗੋਲੀ ਚਲਾਉਣ ਦੀ ਜਾਂਚ ਸਿੱਖ ਲਵੇ, ਪੱਕਾ ਨਿਸ਼ਾਨਚੀ ਵੀ ਹੋ ਜਾਵੇ ਪਰ ਭਰਤੀ ਨਹੀਂ ਹੋਇਆ, ਨਿਸ਼ਾਨਚੀ ਬੜਾ ਪੱਕਾ ਹੋਵੇ, ਬਾਜ਼ਾਰ ਚੋਂ ਕੱਪੜਾ ਮੁੱਲ ਲੈ ਕੇ ਵਰਦੀ ਵੀ ਆਪੇ ਹੀ ਸਵਾ ਕੇ ਪਾ ਲਵੇ, ਤੇ ਹੁਣ ਸਰਕਾਰ ਨੂੰ ਆਖੇ ਮੋਰਚੇ ਤੇ ਮੈਂ ਖਲੋ ਜਾਂਦਾ, ਬਾਰਡਰ ਤੇ ਮੈਂ ਬੰਦੂਕ ਲੈ ਕੇ ਖਲੋ ਜਾਂਦਾ, ਮੇਰਾ ਨਿਸ਼ਾਨਾ ਬੜਾ ਪੱਕਾ,

0: ਜਿਹੜੀ ਤਨਖਾਹ ਦੂਜਿਆਂ ਨੂੰ ਦਿੱਤੀ ਜਾਂਦੀ ਉਹ ਮੈਨੂੰ ਵੀ ਦਿੱਤੀ ਜਾਵੇ, ਜਿਹੜੀ ਹਾਜ਼ਰੀ ਦੂਸਰਿਆਂ ਦੀ ਲੱਗਦੀ ਉਹ ਮੈਨੂੰ ਮੇਰੀ ਵੀ ਲਾਈ ਜਾਵੇ, ਜਿਹੜਾ ਭਰਤੀ ਨਹੀਂ ਹੋਇਆ ਸਰਕਾਰ ਦੇ ਕਾਗਜ਼ਾਂ ਵਿੱਚ ਜਿਸਦਾ ਨਾਮ ਹੀ ਨਹੀਂ, ਉਹ ਕਿੰਨਾ ਵੀ ਪੱਕਾ ਨਿਸ਼ਾਨਚੀ ਹੋਵੇ ਉਹ ਸਰਕਾਰ ਦਾ ਸਿਪਾਹੀ ਨਹੀਂ ਬਣ ਸਕਦਾ। ਸਰਕਾਰ ਬੰਦੂਕ ਲੈ ਕਰਕੇ ਉਸ ਨੂੰ ਬਾਰਡਰ ਤੇ ਖੜਾ ਨਹੀਂ ਹੋਣ ਦੇਵੇਗੀ, ਤੂੰ ਚੱਲ ਇੱਥੇ ਸਰਕਾਰੀ ਬੰਦਿਆਂ ਫੌਜ ਦਾ ਕੰਮ ਹੈ, ਤੇਰਾ ਕੋਈ ਕੰਮ ਨਹੀਂ। ਸਾਧ ਸੰਗਤ ਜੀ ਉਹ ਕਿੰਨਾ ਵੀ ਕਵੇ ਮੈਂ ਬਾਜ਼ਾਰੋਂ ਲੈ ਕੇ ਵਰਦੀ ਵੀ ਪਾਈ ਹੈ, ਉਹ ਕਿੰਨਾ ਵੀ ਪ੍ਰਮਾਣ ਦੇਵੇ ਮੇਰਾ ਨਿਸ਼ਾਨਾ ਬੜਾ ਪੱਕਾ ਹੈ, ਮੈਂ 8-8 ਘੰਟੇ 10-10 ਘੰਟੇ ਜਾਗਣ ਦੀ ਪ੍ਰੈਕਟਿਸ ਵੀ ਕੀਤੀ ਹੈ, ਰਾਤ ਭਰ ਮੈਂ ਜਾਗਦਾ ਰਵਾਂ, ਨੀਂਦ ਨਹੀਂ ਆਉਂਦੀ, ਮੈਨੂੰ ਮੋਰਚੇ ਵਿੱਚ ਖਲੋ ਲੈਣ ਦਿਓ, ਤੇ ਸਰਕਾਰ ਵੱਲੋਂ ਪਰਮਿਸ਼ਨ ਨਹੀਂ ਕਿ ਸਰਕਾਰੀ ਮੋਰਚੇ ਵਿੱਚ ਤੇ ਸਰਕਾਰ ਦੇ ਬਾਰਡਰ ਤੇ ਖਲੋ ਜਾਵੇ। ਨਾ ਤਨਖਾਹ ਮਿਲੇਗੀ, ਨਾ ਰੋਜ਼ੀਨਾ ਮਿਲੇਗਾ, ਨਾ ਸਰਕਾਰ ਦੇ ਦਰ ਤੇ ਨੌਕਰੀ ਮਿਲੇਗੀ, ਤੇ ਨਾ ਸਰਕਾਰ ਦਾ ਹੋ ਸਕੇਗਾ, ਕਿਉਂਕਿ ਸਰਕਾਰ ਦੇ ਕੋਲ ਭਰਤੀ ਨਹੀਂ ਹੋਇਆ, ਉੱਥੇ ਹਾਜ਼ਰੀ ਹੈ ਨਹੀਂ। ਇਸੇ ਪ੍ਰਕਾਰ ਸਾਧ ਸੰਗਤ ਜੀ ਬਹੁਤ ਸਾਰੇ ਗੁਰਮੁਖ ਐਸੇ ਦੇਖੇ ਜਾਂਦੇ ਨੇ, ਅੰਮ੍ਰਿਤ ਨਹੀਂ ਛਕਦੇ ਪਰ ਬਾਣੀ ਬੜੀ ਪੜ੍ਹਦੇ ਨੇ। ਕੁਝ ਐਸੇ ਵੀ ਦੇਖੇ ਜਾਂਦੇ ਨੇ ਨਸ਼ਿਆਂ ਦਾ ਸੇਵਨ ਵੀ ਕਰਦੇ ਨੇ, ਰਾਤ ਨੂੰ ਰੱਜ ਕੇ ਖਿਮਾ ਕਰਨਾ ਸ਼ਰਾਬ ਵੀ ਪੀ ਲੈਂਦੇ ਨੇ, ਤੇ ਸਵੇਰੇ ਨਹਾ ਧੋ ਕੇ ਫਿਰ ਗੁਟਕਾ ਸਾਹਿਬ ਫੜ ਕੇ ਵੀ ਬੈਠ ਜਾਂਦੇ ਨੇ, ਕਹਿੰਦੇ ਕੀ ਹੋਇਆ ਮੈਂ ਸ਼ਰਾਬ ਪੀਣਾ, ਮੈਂ ਬਾਣੀ ਵੀ ਤੇ ਪੜ੍ਹਦਾ ਨਾ। ਸਾਧ ਸੰਗਤ ਜੀ ਸਰਕਾਰ ਸੱਚੀ ਸਰਕਾਰ ਪਰਮ ਪਿਤਾ ਪਰਮੇਸ਼ਰ ਵਾਹਿਗੁਰੂ ਜੀ, ਵਾਹਿਗੁਰੂ ਜੀ ਦੇ ਦਰ ਤੇ ਵਾਹਿਗੁਰੂ ਜੀ ਦੀ ਫੌਜ ਵਿੱਚ ਭਰਤੀ ਨਹੀਂ ਜਿਹੜਾ ਹੋਇਆ। ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ, ਖਾਲਸਾ ਪਰਮਾਤਮ ਕੀ ਮੌਜ, ਇਹ ਜਿਹੜਾ ਖਾਲਸਾ ਗੁਰੂ ਕੀ ਮੌਜ ਦੇ ਨਾਲ ਪਰਮੇਸ਼ਰ ਦੀ ਮੌਜ ਦੇ ਨਾਲ ਪ੍ਰਗਟ ਹੋਇਆ, ਇਸ ਦੇ ਵਿੱਚ ਭਰਤੀ ਨਹੀਂ ਹੋਇਆ, ਦਾਖਲਾ ਲਿਆ ਹੀ ਨਹੀਂ। ਇਸ ਦੇ ਵਿੱਚ ਭਰਤੀ ਹੋਣ ਦੀ ਮਰਿਆਦਾ ਕੀ ਹੈ? ਪ੍ਰਥਮ ਰਹਿਤ ਜਹ ਜਾਨ ਖੰਡੇ ਕੀ ਪਾਹੁਲ ਸ਼ਖੈ, ਸੋਈ ਸਿੰਘ ਪ੍ਰਧਾਨ ਅਵਰ ਨਾ ਪਾਹੁਲ ਜੋ ਲਏ। ਹੁਣ ਜਿਹੜਾ ਸਤਿਗੁਰੂ ਜੀ ਦੀ ਮਰਿਆਦਾ ਦੇ ਅਨੁਸਾਰ ਪਰਮੇਸ਼ਰ ਜੀ ਦੀ ਫੌਜ ਵਿੱਚ ਅਕਾਲ ਪੁਰਖ ਕੀ ਫੌਜ ਜੋ ਖਾਲਸਾ, ਉਸ ਦੇ ਵਿੱਚ ਭਰਤੀ ਨਹੀਂ ਹੋਇਆ, ਅੰਮ੍ਰਿਤ ਹੀ ਨਹੀਂ ਛਕਿਆ, ਪੰਜ ਕਕਾਰ ਹੀ ਧਾਰਨ ਨਹੀਂ ਕੀਤੇ। ਕਕਾਰ ਇਹ ਸਾਡੀ ਯੂਨੀਫਾਰਮ ਹੈ ਖਾਲਸੇ ਦੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾਲਤਾ ਕਰਕੇ ਬਖਸ਼ੀ ਹੈ। ਬਾਣੀ ਬਾਣੇ ਦਾ ਧਾਰਨੀ ਨਾ ਹੋਵੇ ਤੇ ਸਤਿਗੁਰੂ ਜੀ ਨੂੰ ਆਖੇ ਜੀ ਮੈਂ ਵੀ ਅੰਮ੍ਰਿਤ ਵੇਲੇ ਉੱਠਦਾ ਹੀ ਰਿਹਾ, ਮੈਂ ਵੀ ਬਾਣੀ ਪੜ੍ਹਦਾ ਰਿਹਾ, ਜਿਹੜਾ ਦਰਜ਼ਾ ਗੁਰਸਿੱਖਾਂ ਅੰਮ੍ਰਿਤ ਧਾਰੀਆਂ ਨੂੰ ਮਿਲਿਆ ਆਤਮ ਪਦ ਦਾ ਮੈਨੂੰ ਵੀ ਦੇਵੋ, ਤੇ ਸਾਧ ਸੰਗਤ ਜੀ ਨਹੀਂ ਪ੍ਰਾਪਤ ਹੋ ਸਕਦਾ। ਪੱਕਾ ਨਿਸ਼ਾਨਚੀ ਘਰੇ ਰਹਿ ਕੇ ਆਪੇ ਟ੍ਰੇਨਿੰਗ ਕਰ ਲੈਣ ਵਾਲਾ, ਗੋਲੀਆਂ ਚਲਾਉਣ ਵਾਲਾ ਬਾਰਡਰ ਤੇ ਖੜਨ ਦਾ ਅਧਿਕਾਰੀ ਨਹੀਂ, ਸਰਕਾਰ ਦੀ ਫੌਜ ਦਾ ਸਿਪਾਹੀ ਨਹੀਂ। ਇਸੇ ਪ੍ਰਕਾਰ ਬਿਨਾਂ ਅੰਮ੍ਰਿਤ ਛਕੇ ਤੋਂ ਪੱਕਾ ਨਿਤਨੇਮੀ ਵੀ ਹੋਵੇ ਤੇ ਖਾਲਸਾ ਅਕਾਲ ਪੁਰਖ ਦੀ ਫੌਜ ਦਾ ਸਿਪਾਹੀ ਨਹੀਂ। ਸਤਿਗੁਰੂ ਜੀ ਦੇ ਉਪਦੇਸ਼ ਤੋਂ ਬਿਨਾਂ ਵਾਹਿਗੁਰੂ ਜੀ ਦੇ ਦਰ ਤੇ ਸੱਚਖੰਡ ਰੂਪੀ ਖਜ਼ਾਨੇ ਵਿੱਚ ਨਹੀਂ ਪੈਂਦਾ। ਜਿਵੇਂ ਫੌਜ ਤਾਂ ਸਰਕਾਰ ਦੀ ਹੈ ਪਰ ਚੜ੍ਹਦੀ ਕਮਾਂਡਰ ਦੇ ਅਧੀਨ ਹੈ, ਖਾਲਸਾ ਫੌਜ ਤੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਹੈ ਪਰ ਚੱਲਦੀ ਗੁਰੂ ਕੀ ਕਮਾਂਡ ਅੰਦਰ ਹੈ। ਜਿਵੇਂ ਜਿਵੇਂ ਸਤਿਗੁਰੂ ਜੀ ਕਮਾਂਡ ਦਿੰਦੇ ਨੇ, ਜਿਵੇਂ ਜਿਵੇਂ ਸਤਿਗੁਰੂ ਜੀ ਸਿੱਖਿਆ ਹੁਕਮ ਦਿੰਦੇ ਨੇ, ਤਿਵੇਂ ਤਿਵੇਂ ਗੁਰਸਿੱਖਾਂ ਨੇ ਚੱਲਣਾ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਵਚਨ ਕਰਦੇ ਨੇ ਫਿਰ ਗੁਰੂ ਵੀ ਪੂਰੇ ਹੋਣ ਜਿਹਨਾਂ ਨੂੰ ਮਿਲ ਕੇ ਨਾਮ ਜਪਣਾ, ਅੱਧਾ ਅਧੂਰਾ ਨਾ ਹੋਵੇ। ਅੱਧੇ ਅਧੂਰੇ ਬੜੇ ਐਸੇ ਨੇ ਸਾਧ ਸੰਗਤ ਜੀ ਜਿਹੜੇ ਪੱਗਾਂ ਵਿੱਚ ਸਿਰ ਵੀ ਫਸਾਈ ਫਿਰਦੇ ਨੇ, ਮੂੰਹ ਦੇ ਉੱਪਰ ਦਾੜਾ ਵੀ ਵਧਾਈ ਫਿਰਦੇ ਨੇ। ਹੁਣ ਪੱਗ ਬਣ ਕੇ ਲੋਕਾਂ ਨੂੰ ਭੁਲੇਖਾ ਪਾ ਦਿੱਤਾ, ਜੀ ਮੈਂ ਵੀ ਸਿੰਘ ਹਾਂ, ਨਾਮ ਦੇ ਨਾਲ ਸਿੰਘ ਸ਼ਬਦ ਵੀ ਲਾ ਲਿਆ, ਸਿੰਘ ਸ਼ਬਦ ਸਤਿਗੁਰੂ ਜੀ ਦਾ ਨਾਮ ਦੇ ਨਾਲ ਵਰਤ ਕੇ ਸਤਿਗੁਰੂ ਜੀ ਦੀ ਦਿੱਤੀ ਹੋਈ ਦਸਤਾਰ ਨੂੰ ਸਿਰ ਤੇ ਸਜਾ ਕੇ ਸਿੱਖ ਹੋਣ ਦਾ ਭੁਲੇਖਾ ਪਾ ਕੇ ਕੰਨਾਂ ਵਿੱਚ ਮੰਤਰ ਦੇ ਕੇ ਆਪੇ ਗੁਰੂ ਬਣੇ ਫਿਰਦੇ ਨੇ, ਜੀ ਮੈਂ ਵੀ ਮੰਤਰ ਦਿੰਦਾ, ਮੈਂ ਵੀ ਗੁਰੂ ਹਾਂ। ਉਹਨਾਂ ਨੂੰ ਮੰਨਣ ਵਾਲਿਆਂ ਦੀ ਵੀ ਘਾਟ ਨਹੀਂ। ਗੁਰੂ ਹੋਵੇ ਪੂਰਾ, ਗੁਰੂ ਹੋਵੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਕੋਈ ਹੋਰ ਨਾ ਹੋਵੇ, ਸਤਿਗੁਰ ਪੁਰਖ ਜਿਹੜੇ ਸਤਿਗੁਰੂ ਜੀ ਕਰਤਾ ਪੁਰਖ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰਗੁਣ ਸਰੂਪ ਨੇ। ਰੋਮ ਰੋਮ ਕੋਟ ਬ੍ਰਹਿਮੰਡ ਕੋ ਨਿਵਾਸ ਜਾ ਅਸਮਾਨ ਸ ਅਵਤਾਰ ਧਾਰ ਦਰਸ ਦਿਖਾਏ ਹੈ। ਜਿਸ ਪਰਮੇਸ਼ਰ ਜੀ ਦੇ ਵੈਰਾਟ ਸਰੂਪ ਦੇ ਇੱਕ ਇੱਕ ਰੋਮ ਦੇ ਅੰਦਰ ਕਰੋੜਾਂ ਕਰੋੜਾਂ ਬ੍ਰਹਿਮੰਡ ਵਸਦੇ ਨੇ ਨਾ, ਉਸ ਪਰਮੇਸ਼ਰ ਜੀ ਨੇ ਗੁਰੂ ਨਾਨਕ ਦੇਵ ਸਾਹਿਬ ਕਰਕੇ ਸ੍ਰਿਸ਼ਟੀ ਦੇ ਉਧਾਰ ਵਾਸਤੇ ਆਪਣੇ ਦਰਸ਼ਨ ਸ੍ਰਿਸ਼ਟੀ ਨੂੰ ਬਖਸ਼ੇ ਨੇ। ਗੁਰੂ ਐਸਾ ਹੋਵੇ, ਗੁਰੂ ਹੋਣ ਪੂਰੇ, ਗੁਰੂ ਦੀ ਜੇ ਲੋੜ ਹੋਵੇ ਗੁਰੂ ਵੀ ਅਜਿਹਾ ਹੋਵੇ, ਜੈਸੇ ਦਸ਼ਮੇਸ਼ ਮਾਤਾ ਗੁਜਰੀ ਦੇ ਲਾਲ ਜੀ ਵਾਰ ਪਰਿਵਾਰ ਚਾਰੇ ਬੱਚਿਆਂ ਕੁਹਾਏ ਦੇਵੇ, ਦੇਸ਼ ਕੌਮ ਉੱਤੋਂ ਕੁਰਬਾਨ ਵਾਲ ਵਾਲ ਜੀ ਅੰਮ੍ਰਿਤ ਦਾ ਸੋਮਾ ਹੋਵੇ, ਤਪਦਿਆਂ ਨੂੰ ਠਾਰ ਦੇਵੇ। ਸਾਧ ਸੰਗਤ ਜੀ ਤਪਦੇ ਹਿਰਦੇ ਨੇ ਇਹਨਾਂ ਵਿਕਾਰਾਂ ਦੀ ਅੱਗ ਦੇ ਨਾਲ, ਨਾਮ ਰੂਪੀ ਜਲ ਦੇ ਕਰਕੇ ਐਸਾ ਸੀਤਲ ਕਰਦੇ ਨੇ ਸਤਿਗੁਰੂ ਜੀ ਹਿਰਦਾ। ਚੰਦਨ ਚੰਦਨ ਸਰਦ ਰੁੱਤ ਮੂਲ ਨਾ ਮਿਟਾਈ ਘਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਤਪਦਿਆਂ ਨੂੰ ਠਾਰ ਦੇਵੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਪੂਰੇ ਸਤਿਗੁਰੂ ਨੇ, ਐਸਾ ਗੁਰੂ ਹੋਵੇ ਭਾਈ ਕੋਈ ਅੱਧਾ ਅਧੂਰਾ ਨਹੀਂ। ਤਪਦਿਆਂ ਨੂੰ ਠਾਰ ਦੇਵੇ, ਸੰਤਾਂ ਦਾ ਸਹਾਈ ਮਜ਼ਲੂਮਾਂ ਦੀ ਇਹ ਢਾਲ ਜੀ, ਸਾਰੀ ਰਾਤ ਪਹਿਰਾ ਦੇਵੇ, ਆਪ ਚੌਕੀਦਾਰ ਹੋ ਕੇ ਪਾਪ ਅੱਗ ਵਿੱਚੋਂ ਲਵੇ, ਸਿੱਖ ਨੂੰ ਨਿਕਾਲ ਜੀ। ਜਿਵੇਂ ਭਾਈ ਜੋਗਾ ਸਿੰਘ ਜੀ ਦੇ ਵਾਸਤੇ ਵੇਸਵਾ ਦੇ ਦਰ ਤੇ ਪਹਿਰਾ ਦੇ ਕੇ ਪਾਪ ਕਰਮ ਤੋਂ ਬਚਾ ਲਿਆ ਸੀ ਸਤਿਗੁਰੂ ਜੀ, ਐਸੇ ਗੁਰੂ ਕਲਗੀਧਰ ਸਾਹਿਬ ਜੀ ਵਰਗੇ ਹੋਣ। ਕੋਈ ਦੰਬੀ ਪਖੰਡੀ ਸ਼ਰਬਤ ਘੋਲ ਕੇ ਕੜਾਹੇ ਵਿੱਚ ਤੇ ਅੰਮ੍ਰਿਤ ਛਕਾਉਣ ਦਾ ਪਖੰਡ ਕਰਕੇ ਸਾਧ ਸੰਗਤ ਜੀ ਨਕਲੀ ਬਣਿਆ ਹੋਇਆ, ਭੋਰੇ ਵਿੱਚੋਂ ਪਾਪ ਕਰਦਾ ਫੜਿਆ ਜਾਣ ਵਾਲਾ ਨਕਲੀ ਪਖੰਡੀ ਗੁਰੂ ਨਾ ਹੋਵੇ। ਗੁਰੂ ਹੋਣ ਸਤਿਗੁਰੂ ਦਸ਼ਮੇਸ਼, ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਵਰਗੇ, ਫਿਰ ਵਾਹਿਗੁਰੂ ਜੀ ਦੇ ਨਾਲ ਮਿਲਦੇ ਨੇ ਤਾਂ ਸ਼ਾਂਤੀ ਸੁੱਖ ਮਿਲਦਾ। ਸਤਿਗੁਰ ਪੁਰਖ ਮਿਲੈ ਨਾਉ ਪਾਈਐ, ਐਸੇ ਪੁਰਖ ਭਗਵੰਤ ਅਕਾਲ ਪੁਰਖ ਜੀਆਂ ਦੇ ਸਰਗੁਣ ਸਰੂਪ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਿਲ ਜਾਣ ਗੁਰੂ ਰੂਪ ਵਿੱਚ, ਤਾਂ ਸਤਿਗੁਰੂ ਜੀ ਤੋਂ ਅੰਮ੍ਰਿਤ ਨਾਮ ਨੂੰ ਪਾਈਐ ਪ੍ਰਾਪਤ ਕਰੀਦਾ ਹੈ। ਫਿਰ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਜਪ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਗੁਰਸਿੱਖ ਹਰੀ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਦੇ ਅੰਦਰ ਹੀ ਲਿਵ ਕਰਕੇ, ਸੁਰਤ ਕਰਕੇ, ਬਿਰਤੀ ਕਰਕੇ, ਮਨ ਦੀ ਪਿਆਰ ਅਵਸਥਾ ਕਰਕੇ ਸਦਾ ਸਦਾ ਸਮਾਏ ਰਹਿੰਦੇ ਹਨ ਜੀਓ। ਵਿਸ਼ਰਾਮ ਦੇ ਕਰਕੇ ਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ, ਮਹਾਰਾਜ ਆਪ ਜੀ ਨੇ ਬਚਨ ਕੀਤਾ ਇਸ ਪ੍ਰਕਾਰ। ਗੁਰਸਿੱਖ ਪਿਆਰੇ ਸਤਿਗੁਰੂ ਜੀ ਦੀ ਸਿੱਖਿਆ ਦੇ ਨਾਲ ਪਰਮੇਸ਼ਰ ਜੀ ਦੇ ਨਾਲ ਜੁੜਦੇ ਨੇ, ਜਿਹੜੇ ਆਪੋ ਹੀ ਯਤਨ ਕਰਦੇ ਨੇ ਸਤਿਗੁਰੂ ਜੀ ਨੂੰ ਗੁਰੂ ਧਾਰਨ ਕੀਤੇ ਤੋਂ ਬਿਨਾਂ। ਮਹਾਰਾਜ ਇਸੇ ਪ੍ਰਕਾਰ ਜਿਹੜੇ ਬੰਦਗੀ ਤੇ ਨਹੀਂ ਕਰਦੇ ਪਰ ਮਨ ਵਿੱਚ ਇੱਕ ਫੁਰਨਾ ਜਿਹਾ ਬਣਿਆ ਰਹਿੰਦਾ ਹੈ ਕਿ ਮੈਂ ਵੀ ਪਰਮੇਸ਼ਰ ਨੂੰ ਪ੍ਰਾਪਤ ਕਰਾਂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਭਾਈ ਬਿਨਾਂ ਸਤਿਗੁਰੂ ਜੀ ਦੀ ਸਿੱਖਿਆ ਤੋਂ ਨਹੀਂ। ਫੁਰਨਾ ਭਾਵੇਂ ਕਦੇ ਮਨ ਵਿੱਚ ਆ ਰਿਹਾ ਪਰ ਮਨ ਦੀ ਮਤ ਤਿਆਗੀ ਨਾ, ਸ਼ਰਾਬ ਇਤਿਆਦਿਕ ਦਾ ਸੇਵਨ ਕਰਨਾ ਨਹੀਂ ਛੱਡਿਆ, ਨਸ਼ਿਆਂ ਨੂੰ ਨਹੀਂ ਛੱਡਿਆ, ਇਸੇ ਪ੍ਰਕਾਰ ਨਿਗੁਰਾ ਹੀ ਰਹਿ ਗਿਆ, ਮਨ ਦੇ ਪਿੱਛੇ ਹੀ ਲੱਗਾ ਰਿਹਾ, ਸਤਿਗੁਰੂ ਜੀ ਦੀ ਸਿੱਖਿਆ ਨੂੰ ਮੰਨ ਕੇ ਗੁਰਮੁਖ ਨਹੀਂ ਹੋਇਆ। ਐਸੇ ਜਿਹੜੇ ਮਨਮੁਖ ਨੇ ਨਾ ਸਦਾ ਸਦਾ ਵਾਹਿਗੁਰੂ ਪਰਮੇਸ਼ਰ ਜੀ ਤੋਂ ਵਿਛੜੇ ਹੋਏ ਫਿਰਦੇ ਹਨ ਜੂਨੀਆਂ ਦੇ ਅੰਦਰ। ਮਹਾਰਾਜ ਦੁਨਿਆਵੀ ਨੌਕਰੀਆਂ ਚਾਕਰੀਆਂ ਤੇ ਉਹ ਵੀ ਕਰਦੇ ਨੇ, ਧਨ ਤੇ ਉਹ ਵੀ ਕਮਾਉਂਦੇ ਨੇ, ਪਰਿਵਾਰ ਦੀ ਪਾਲਣਾ ਤੇ ਉਹ ਵੀ ਕਰਦੇ ਨੇ, ਫਿਰ ਉਹ ਪ੍ਰਵਾਨ ਕਿਉਂ ਨਹੀਂ? ਹਜ਼ੂਰ ਫਰਮਾਉਂਦੇ ਨੇ ਭਾਈ ਘਰ ਪਰਿਵਾਰ ਦੇ ਵਿੱਚੋਂ ਅੰਤਕਾਲ ਕੋਈ ਵੀ ਕਿਸੇ ਦੇ ਨਾਲ ਨਹੀਂ ਨਿਭਦਾ। ਨਾਲ ਤੇ ਅਕਾਲ ਪੁਰਖ ਜੀ ਦੇ ਜਪੇ ਹੋਏ ਅੰਮ੍ਰਿਤ ਨਾਮ ਨੇ ਜਾਣਾ ਸੀ ਨਾ, ਜੋ ਪੂਰਿਆਂ ਸਤਿਗੁਰਾਂ ਨੇ ਕਿਰਪਾ ਕਰਕੇ ਬਖਸ਼ਿਆ, ਤੇ ਮਨਮੁਖਾਂ ਨੇ ਉਸ ਨਾਮ ਮੰਤਰ ਨੂੰ ਪ੍ਰਾਪਤ ਕੀਤਾ ਹੀ ਨਹੀਂ, ਤੇ ਜਿਨ੍ਹਾਂ ਸੰਬੰਧੀਆਂ ਦੇ ਮੂੰਹ ਵਿੱਚ ਜੀਵਨ ਬਤੀਤ ਕਰ ਦਿੱਤਾ ਉਹਨਾਂ ਦੇ ਵਿੱਚੋਂ ਕੋਈ ਵੀ ਅੰਤਕਾਲ ਨਾਲ ਨਹੀਂ ਨਿਭਦਾ ਹੈ। ਭਾਈ ਮਨਮੁਖਾਂ ਦੇ ਹਿਰਦੇ ਦੇ ਅੰਦਰ ਵੱਡਾ ਭਾਰੀ ਹਉਮੈ ਦਾ ਰੋਗ ਲੱਗਾ ਰਹਿੰਦਾ, ਇਹ ਗੁਰਮੁਖਾਂ ਅਤੇ ਮਨਮੁਖਾਂ ਦੇ ਅੰਦਰ ਫਰਕ ਹੈ। ਗੁਰਮੁਖ ਧਰਮ ਦੀ ਕਿਰਤ ਕਰਦੇ ਨੇ ਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਨੇ, ਮਹਾਰਾਜ ਜੀ ਆਪ ਜੀ ਨੇ ਧਰਮ ਦੀ ਕਿਰਤ ਬਖਸ਼ੀ, ਇਹ ਆਪ ਜੀ ਦੀ ਦਾਤ ਹੈ। ਤੇ ਮਨਮੁਖ ਕੋਈ ਕਿਰਤ ਕਰਦਾ, ਕੋਈ ਕੰਮ ਕਰਦਾ ਤੇ ਕਹਿੰਦਾ ਮੈਂ ਕਰਦਾ ਹਾਂ, ਮੈਂ ਤਰੱਕੀਆਂ ਕਰ ਲਈਆਂ, ਇਹ ਮੇਰੇ ਦਿਮਾਗ ਦੀ ਕਾਢ ਹੈ, ਮੈਂ ਹੀ ਇੰਨਾ ਸਚਿਆਰ ਹਾਂ। ਮਨਮੁਖ ਦੀ ਕਰਮ ਵਿੱਚ ਹੰਗਤਾ ਹੁੰਦੀ ਹੈ। ਜੇ ਗੁਰਮੁਖ ਧਰਮ ਦੀ ਕਿਰਤ ਚੋਂ ਦਸਵੰਧ ਕਿਸੇ ਨੂੰ ਦੇਵੇ ਨਾ, ਉਹ ਅਰਦਾਸ ਕਰਦਾ ਸਤਿਗੁਰੂ ਜੀ ਦੇ ਅੱਗੇ, ਸਤਿਗੁਰੂ ਜੀ ਆਪ ਜੀ ਦਾ ਸ਼ੁਕਰਾਨਾ, ਆਪ ਜੀ ਨੇ ਕਿਰਪਾ ਕਰਕੇ ਦਸਵੰਧ ਸਫਲਾ ਕਰਨ ਵਾਸਤੇ ਮਹਾਰਾਜ ਕਿਸੇ ਦੀ ਸਹਾਇਤਾ ਕਰਨੇ ਦੀ ਦਾਤ ਬਖਸ਼ੀ ਏ। ਤੇ ਮਨਮੁਖ ਕਹਿੰਦਾ ਮੈਂ ਦਾਨ ਦਿੱਤਾ ਹੈ, ਮੈਂ ਫਲਾਣੇ ਦਾ ਭਲਾ ਕੀਤਾ ਹੈ, ਮੈਂ ਤੀਰਥ ਯਾਤਰਾ ਕਰਨ ਗਿਆ ਉੱਥੇ ਭਿਖਾਰੀਆਂ ਮੰਗਦਿਆਂ ਨੂੰ ਦਾਨ ਦਿੱਤਾ। ਇਸ ਪ੍ਰਕਾਰ ਭਾਈ ਇਹ ਗੁਰਮੁਖਾਂ ਤੇ ਮਨਮੁਖਾਂ ਦਾ ਵੱਡਾ ਫਰਕ ਹੈ। ਜਿਹੜੇ ਗੁਰਮੁਖ ਨੇ ਉਹਦੇ ਨਿਮਰਤਾ ਭਾਵ ਨੂੰ ਧਾਰਨ ਕਰਦੇ ਨੇ, ਜਿਹੜੇ ਮਨਮੁਖ ਨੇ ਉਹਨਾਂ ਦੇ ਹਿਰਦੇ ਦੇ ਅੰਦਰ ਵੱਡਾ ਭਾਰੀ ਹਉਮੈ ਦਾ ਰੋਗ, ਹੰਗਤਾ ਮਮਤਾ ਦਾ ਰੋਗ ਬਣਿਆ ਰਹਿੰਦਾ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਜਦੋਂ ਤੱਕ ਕਰਮਾਂ ਦੀ ਹੰਗਤਾ ਬਣੀ ਹੋਈ ਹੈ ਕਿ ਮੈਂ ਕਰਮ ਕੀਤਾ ਹੈ, ਫਿਰ ਕਰਮ ਦਾ ਕਰਤਾ ਹੋ ਗਿਆ ਨਾ, ਤੇ ਜੇ ਕਰਤਾ ਹੈ ਤੇ ਫਿਰ ਭੁਗਤਾ ਵੀ ਹੋਣਾ ਪਏਗਾ, ਹੋਰ ਜਨਮ ਲੈ ਕਰਕੇ ਉਹਨਾਂ ਕਰਮਾਂ ਦੇ ਫਲ ਨੂੰ ਭੋਗਣਾ ਪਵੇਗਾ। ਜੇ ਪਾਪ ਕਰਮ ਕੀਤੇ ਤੇ ਦੁੱਖ ਭੋਗੇਗਾ, ਪੁੰਨ ਕਰਮ ਕੀਤੇ ਤੇ ਹੋਰ ਜਨਮ ਲੈ ਕੇ ਸੁੱਖ ਭੋਗੇਗਾ। ਗੁਰਮੁਖਾਂ ਦੀ ਕਰਮਾਂ ਵਿੱਚ ਹੰਗਤਾ ਨਾ ਹੋਣੇ ਕਰਕੇ ਸਾਰੇ ਕਰਮ ਉਹਨਾਂ ਦੇ ਪਰਮੇਸ਼ਰ ਪਰਾਇਣ ਰਹਿੰਦੇ ਨੇ, ਕਰਮਾਂ ਦੀ ਹੰਗਤਾ ਨਹੀਂ ਤੇ ਫਿਰ ਭੁਗਤਾ ਵੀ ਨਹੀਂ, ਉਹ ਪਰਮੇਸ਼ਰ ਜੀ ਦੇ ਵਿੱਚ ਮਿਲ ਰਹਿੰਦੇ ਨੇ। ਜਿਹੜੇ ਮਨਮੁਖ ਨੇ ਹੰਗਤਾ ਮਮਤਾ ਲੱਗੀ ਇਹ ਵੱਡਾ ਰੋਗ ਹਉਮੈ ਦਾ ਲੱਗਾ, ਉਹਨਾਂ ਦੇ ਸਿਰ ਦੇ ਉੱਪਰ ਕਾਲ ਨੂੰ ਕਰਨ ਵਾਲਾ ਮਾਰ ਦੇਣ ਵਾਲਾ ਜੰਮ ਖੜਾ ਹੈ, ਸਿਰ ਮਾਰੇ ਜੰਮ ਕਾਲ, ਤੇ ਕਾਲ ਕਰਨ ਵਾਲਾ ਜਿਹੜਾ ਜੰਮ ਹੈ ਸਿਰ ਦੇ ਵਿੱਚ ਠੇਂਗੇ ਦੀ ਸਲੋਤਰ ਦੀ ਵੱਡੇ ਭਾਰੀ ਸੋਟੇ ਦੀ ਮਾਰ ਮਾਰਦਾ ਹੈ। ਕਬੀਰ ਜਮਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ। ਨਾ ਸਹਾਰੇ ਜਾਣ ਵਾਲਾ ਸਲੋਤਰ ਸਿਰ ਤੇ ਜੰਮ ਤਿੰਨਾ ਤੇ ਮਾਰਦਾ ਹੈ।
1: ਗੁਰਮਤ ਸਤ ਸੰਗਤ ਨਾ ਵਿਛੜੇ।
0: ਭਾਈ ਜਿਹੜੇ ਗੁਰਮਤੀਏ ਨੇ ਨਾ ਉਹ ਸਤ ਸੰਗਤ ਦੇ ਨਾਲ ਉਹ ਕਦੇ ਵੀ ਨਹੀਂ ਵਿਛੜਦੇ। ਸਵੇਰੇ ਸ਼ਾਮ ਵਕਤ ਮਿਲਦੇ ਆਣ ਸੰਗਤ ਵਿੱਚ ਜੁੜਦੇ ਹਨ।
1: ਨਾਮ ਸੰਭਾਲ
0: ਰਾਤ ਦਿਨ ਅੰਮ੍ਰਿਤ ਨਾਮ ਨੂੰ ਸੰਭਾਲਦੇ ਨੇ। ਸਤ ਸੰਗਤ ਵਿੱਚ ਵੀ ਬੈਠ ਕਰਕੇ ਜਪਦੇ ਨੇ ਸਤ ਨਾਮ ਸ੍ਰੀ ਵਾਹਿਗੁਰੂ। ਜਦੋਂ ਇਕਾਂਤ ਵਿੱਚ ਬੈਠਦੇ ਨੇ ਨਾ ਫਿਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰਮੰਤਰ ਗੁਰ ਸ਼ਬਦ ਦਾ ਅਭਿਆਸ ਕਰਦੇ ਨੇ। ਇਹ ਗੁਰਮੁਖਾਂ ਦੀ ਨਿਰਮਲ ਯੋਗਤ ਹੈ। ਨਾਮ ਨੂੰ ਕਦੇ ਵੀ ਵਿਸਾਰਦੇ ਨਹੀਂ। ਵਾਹਿਗੁਰੂ ਜੀ ਤੋਂ ਕਦੇ ਸੁਰਤ ਕਰਕੇ ਵਿਛੜਦੇ ਨਹੀਂ ਹਨ।
1: ਸਭਨਾ ਕਰਤਾ ਏਕ ਤੂੰ
0: ਤੇ ਮਹਾਰਾਜ ਤਿੰਨਾਂ ਦੇ ਹਿਰਦੇ ਦਾ ਭਾਵ ਕਿਹੋ ਜਿਹਾ ਹੁੰਦਾ ਹੈ। ਹਜ਼ੂਰ ਫਰਮਾਉਂਦੇ ਨੇ ਕਰਤਾ ਪੁਰਖ ਦੇ ਪਰਾਇਣ ਰਹਿੰਦਿਆਂ ਹੋਇਆਂ ਬੇਨਤੀਆਂ ਕਰਦੇ ਨੇ। ਕਰਤਾ ਪੁਰਖ ਜੀ ਸਾਰੇ ਜੀਵਾਂ ਨੂੰ ਪੈਦਾ ਕਰਨ ਵਾਲੇ ਇੱਕ ਆਪ ਹੀ
1: ਹੋ।
0: ਨਿਤਾ ਪ੍ਰਤੀ ਵਾਹਿਗੁਰੂ ਜੀ ਦੇ ਗੁਣਾਂ ਦੀ ਵਿਚਾਰ ਕਰ ਕਰਕੇ ਇਸ ਦੇ ਇਸ ਤਮਾਸ਼ੇ ਕੌਤਕ ਰੂਪ ਸੰਸਾਰ ਦੇ ਅੰਦਰ ਵਿਚਰਦਿਆਂ ਹੋਇਆਂ ਇਸ ਸੰਸਾਰ ਦੇ ਅੰਦਰ ਵੀ ਇਸ ਵਾਹਿਗੁਰੂ ਜੀ ਦੀ ਜੋਤ ਨੂੰ ਹੀ ਦੇਖਣਾ ਕਰਦੇ ਨੇ। ਮੌਲਾ ਖੇਲ ਕਰੇ ਸਭ ਆਪੇ, ਇੱਕ ਕੱਢੇ ਇੱਕ ਲਹਿਰ ਵਿਆਪੇ। ਸ੍ਰਿਸ਼ਟੀ ਦਾ ਕਰਤਾ ਵੀ ਆਪ ਜੀ ਨੂੰ ਜਾਣਦੇ ਨੇ। ਜਲ ਥਲ ਮਹੀ ਅਲ ਪੂਰਿਆ ਸਵਾਮੀ ਸਿਰਜਨਹਾਰ, ਅਨਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ। ਉਸ ਦੇ ਇਸ ਪ੍ਰਕਾਰ ਨਿਰਗੁਣ ਰੂਪ ਦੀ ਵਿਚਾਰ ਕਰਕੇ ਸਰਬਤ ਸਥਾਨਾਂ ਦੇ ਅੰਦਰ ਵਸਿਆ ਵੀ ਇਸ ਨੂੰ ਹੀ ਦੇਖਦੇ ਹਨ।
1: ਗੁਰਮੁਖ ਆਪ ਮਿਲਾਇਆ।
0: ਭਾਈ ਐਸੇ ਜਿਹੜੇ ਗੁਰਮੁਖ ਜਨ ਨੇ ਨਾ ਫਿਰ ਸਤਿਗੁਰੂ ਜੀ ਦੇ ਰਾਹੀਂ ਪਰਮੇਸ਼ਰ ਜੀਆਂ ਨੇ ਐਸੇ ਗੁਰਮੁਖਾਂ ਨੂੰ ਆਪਣੇ ਸਰੂਪ ਰੂਪ ਦੇ ਨਾਲ ਆਪ ਹੀ ਮਿਲਾਇਆ ਹੈ।
1: ਬਖਸ਼ੇ ਭਗਤ ਭੰਡਾਰ
0: ਤੇ ਸਤਿਗੁਰੂ ਜੀ ਦੇ ਰਾਹੀਂ ਪਰਮੇਸ਼ਰ ਜੀ ਆਪਣੀ ਭਗਤੀ ਦਾ ਵੱਡਾ ਭਾਰੀ ਭੰਡਾਰਾ ਆਪਣੇ ਭਗਤ ਜਨਾਂ ਨੂੰ, ਗੁਰਸਿੱਖ ਪਿਆਰਿਆਂ ਨੂੰ, ਨਾਮ ਦੇ ਰਸੀਆਂ ਨੂੰ ਬਖਸ਼ਦੇ ਹਨ ਜੀਓ। ਇਹ ਐਸਾ ਭੰਡਾਰਾ ਹੈ ਜਿਹੜਾ ਨਖੁੱਟ ਨਾ ਜਾਈ ਮੂਲ ਅਤੁੱਲ ਭੰਡਾਰਿਆ। ਫਿਰ ਗੁਰਸਿੱਖ ਆਪ ਨਾਮ ਜਪਦੇ ਨੇ, ਦੂਸਰਿਆਂ ਨੂੰ ਜਪਾਉਂਦੇ ਨੇ, ਆਪਣਾ ਭਲਾ ਕਰਦੇ ਨੇ, ਦੂਸਰਿਆਂ ਦਾ ਜਪਾ ਕਰਕੇ ਵਾਹਿਗੁਰੂ ਜੀ ਤੋਂ, ਗੁਰ ਪਰਮੇਸ਼ਰ ਜੀ ਤੋਂ ਕਰਾਉਂਦੇ ਨੇ। ਐਸਾ ਭੰਡਾਰਾ ਨਾਮ ਦਾ ਹੈ। ਖਾ ਵਾਹੇ ਖਰਚਾ ਹੈ ਰਲ ਮਿਲ ਭਾਈ, ਟੋਟ ਨਾ ਆਵੇ ਵੱਧ ਦੋ ਜਾਈ।
1: ਤੂੰ ਆਪੇ ਸਭ ਕਿਛ ਜਾਣ
0: ਮਹਾਰਾਜ। ਉਹ ਵਾਹਿਗੁਰੂ ਜੀ ਨੂੰ ਕਦੇ ਉਲਾਂਭਾ ਨਹੀਂ ਦਿੰਦੇ ਕਿ ਮੇਰੀ ਫਲਾਨੀ ਮੰਗ ਪੂਰੀ ਨਹੀਂ ਹੋਈ, ਮੈਨੂੰ ਫਲਾਨੀ ਵਸਤੂ ਦੀ ਲੋੜ ਹੈ। ਤੇ ਹਜ਼ੂਰ ਫਰਮਾਉਂਦੇ ਨੇ ਗੁਰਮੁਖ ਜਾਣਦੇ ਨੇ ਮੇਰੀਆਂ ਲੋੜਾਂ ਦਾ ਪਤਾ ਮੇਰੇ ਸਤਿਗੁਰੂ ਜੀ ਨੂੰ, ਤੇ ਜੋ ਜੋ ਮੇਰੇ ਵਾਸਤੇ ਚੰਗਾ ਮੇਰੇ ਸਤਿਗੁਰੂ ਜੀ ਨੇ ਆਪੇ ਹੀ ਬਖਸ਼ ਦੇਣਾ ਹੈ। ਇਸ ਪ੍ਰਕਾਰ ਉਹ ਬੇਨਤੀਆਂ ਕਰਦੇ ਨੇ ਮਹਾਰਾਜ ਜੀ ਸਾਡੀਆਂ ਲੋੜਾਂ ਨੂੰ, ਸਾਡੀਆਂ ਮਨ ਦੀਆਂ ਕਾਮਨਾਵਾਂ ਨੂੰ ਤੁਸੀਂ ਆਪੇ ਹੀ ਸਭ ਕੁਛ ਜਾਣਦੇ ਹੋ, ਬਿਨ ਬੋਲਿਆ ਸਭ ਕੁਛ ਜਾਣਦਾ। ਮਹਾਰਾਜ ਆਪ ਦੀ ਅੰਤਰਜਾਮਤਾ ਦੇ ਨਾਲ ਕੀ ਸਾਨੂੰ ਚਾਹੀਦਾ, ਕੀ ਸਾਡੇ ਵਾਸਤੇ ਭਲਾ, ਆਪ ਜੀ ਸਭ ਕੁਛ ਹੀ ਜਾਣਦੇ ਹੋ। ਜਦੋਂ ਆਪ ਸਭ ਕੁਛ ਜਾਣਦੇ ਹੋ ਫਿਰ ਹੋਰ ਕਿਸੇ ਅੱਗੇ ਜਾ ਕਰਕੇ ਕੀ ਪੁਕਾਰ ਕਰਨੀ ਹੈ, ਕੀ ਕਿਸੇ ਨੂੰ ਕਹਿਣਾ ਸਾਨੂੰ ਦਾਤ ਦਿਓ, ਜਦੋਂ ਦਾਤਾ ਹੀ ਆਪ। ਦੱਦਾ ਦਾਤਾ ਏਕ ਹੈ ਸਭ ਕਉ ਦੇਵਨਹਾਰ, ਦੇਂਦੇ ਟੋਟ ਨਾ ਆਵਈ ਅਗੰਤ ਭਰੇ ਭੰਡਾਰ।
1: ਹਰ ਹਰ ਨਾਮ ਅੰਮ੍ਰਿਤ ਹੈ।
0: ਜੋ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਹਰ ਹਰ ਨਾਮ ਅੰਮ੍ਰਿਤ ਰੂਪ ਹੈ।
1: ਨਦਰੀ ਪਾਇਆ ਜਾਏ
0: ਭਾਈ, ਇਹ ਪਰਮੇਸ਼ਰ ਜੀ ਦੀ ਨਦਰੀ ਕਿਰਪਾ ਦੇ ਨਾਲ ਪੂਰਿਆਂ ਸਤਿਗੁਰਾਂ ਤੋਂ ਪਾਇਆ ਜਾਂਦਾ ਹੈ। ਹੋਰ ਅਵਰ ਅਸਥਾਨ ਤੋਂ ਅੰਮ੍ਰਿਤ ਨਾਮ ਦੀ ਦਾਤ ਨਹੀਂ ਮਿਲਦੀ ਹੈ।
1: ਹਰ ਹਰ ਉਚਰਾ।
0: ਫਿਰ ਗੁਰਮੁਖ ਜਨ ਪੂਰਿਆਂ ਸਤਿਗੁਰਾਂ ਦੇ ਪਾਸੋਂ ਇਸ ਅੰਮ੍ਰਿਤ ਨਾਮ ਨੂੰ ਪ੍ਰਾਪਤ ਕਰਕੇ ਨਾ ਹਰ ਵੇਲੇ ਹਰੀ ਪਰਮੇਸ਼ਰ ਜੀ ਦੇ ਨਾਮ ਨੂੰ ਹੀ ਰਸਨਾ ਤੋਂ ਉਚਾਰਦੇ ਰਹਿੰਦੇ ਨੇ। ਉਹ ਵਾਹਿਗੁਰੂ ਜੀ ਦੇ ਗੁਰਮੰਤਰ ਨੂੰ ਭੁਲਾਉਂਦੇ ਨਹੀਂ। ਸਾਧ ਸੰਗਤ ਜੀ ਕਿੰਨੇ ਹੀ ਗੁਰਮੁਖ ਜਨ ਐਸੇ ਨੇ ਜਿਹੜੇ ਮੂਲ ਮੰਤਰ ਗੁਰਮੰਤਰ ਦਾ ਅਭਿਆਸ ਤੁਰਦਿਆਂ ਫਿਰਦਿਆਂ ਕਿਰਤ ਕਰਦਿਆਂ ਕਰੀ ਜਾਂਦੇ ਨੇ, ਹਲ ਵਾਹੁੰਦਿਆਂ ਵੀ, ਬੀਜ ਖਿਲਾਰਦਿਆਂ ਵੀ, ਗੋਡੀ ਕਰਦਿਆਂ ਵੀ, ਕਿਆਰੇ ਮੋੜਦਿਆਂ ਵੀ, ਗੱਡੀ ਚਲਾਉਂਦਿਆਂ ਵੀ, ਇਸੇ ਪ੍ਰਕਾਰ ਸੰਸਾਰਿਕ ਕਾਰਜ ਵਿਹਾਰ ਕਰਦਿਆਂ ਵੀ, ਸਫ਼ਰ ਕਰਦਿਆਂ ਵੀ, ਆਉਂਦਿਆਂ ਜਾਂਦਿਆਂ ਵੀ, ਚਾਹੇ ਡਰਾਈਵ ਕਰਦੇ ਹੋਣ ਅਤੇ ਚਾਹੇ ਸੀਟ 'ਤੇ ਬੈਠ ਕੇ ਸਫ਼ਰ ਕਰਦੇ ਹੋਣ, ਪਰ ਨਾਮ ਨੂੰ ਨਹੀਂ ਵਿਸਾਰਦੇ। ਆਪ ਜੀ ਸਮੂਹ ਸੰਗਤਾਂ ਨੇ ਆ ਕਰਕੇ ਸਤਿਗੁਰੂ ਕਲਗੀਧਰ ਸਾਹਿਬ ਜੀ ਦੇ ਦਰਬਾਰ ਵਿਖੇ ਦੀਦਾਰ ਕੀਤੇ ਨੇ ਨਾ, ਅਤੇ ਸਾਰੀਆਂ ਸੰਗਤਾਂ ਕਿਸੇ ਨਾ ਕਿਸੇ ਸਾਧਨ 'ਤੇ ਹੀ ਆਈਆਂ ਨੇ। ਕੋਈ ਗੁਰਮੁਖ ਪਿਆਰਾ ਪਰਸਨਲ ਗੱਡੀ 'ਤੇ ਪਰਿਵਾਰ ਲੈ ਕੇ ਆ ਗਿਆ, ਕੋਈ ਟ੍ਰੇਨ 'ਤੇ ਆ ਗਿਆ, ਕੋਈ ਇਸੇ ਪ੍ਰਕਾਰ ਬਾਈ ਏਅਰ ਆ ਗਿਆ, ਪਰ ਸਫ਼ਰ 'ਤੇ ਸਭਨਾਂ ਨੇ ਕੀਤਾ ਨਾ। ਤੇ ਸਾਧ ਸੰਗਤ ਜੀ ਟ੍ਰੇਨ ਚ ਵੀ ਦੇਖਿਆ ਜਾਂਦਾ ਨਾ, ਮਾਤਾਵਾਂ ਭੈਣਾਂ ਬੀਬੀਆਂ ਟ੍ਰੇਨ ਦੇ ਵਿੱਚ ਹੀ ਚਿਮਟੇ ਖੜਕਣੇ ਸ਼ੁਰੂ ਹੋ ਜਾਂਦੇ ਨੇ, ਟ੍ਰੇਨ ਦੇ ਵਿੱਚ ਹੀ ਹੱਲੇ ਦੇ ਸ਼ਬਦ ਪੜ੍ਹਨੇ ਸ਼ੁਰੂ ਹੋ ਜਾਂਦੇ ਨੇ, ਕੀਰਤਨ ਹੁੰਦਾ ਹੀ ਆਉਂਦਾ ਹੈ, ਐਸੇ ਗੁਰਮੁਖਾਂ ਦੇ ਦਰਸ਼ਨ ਵੀ ਹੁੰਦੇ ਨੇ, ਅੰਮ੍ਰਿਤ ਵੇਲਾ ਹੁੰਦਾ ਹੈ, ਮਾਰ ਕੇ ਟ੍ਰੇਨ ਦੇ ਅੰਦਰ ਹੀ ਚੌਂਕੜਾ, ਪੰਜ ਬਾਣੀਆਂ ਦਾ ਪਾਠ ਤੇ ਆਸਾ ਜੀ ਦੀ ਵਾਰ ਦਾ ਪਾਠ, ਸੁਖਮਨੀ ਸਾਹਿਬ ਜੀ ਦਾ ਪਾਠ, ਕੰਠੋ ਕਰਨ ਵਾਲਿਆਂ ਦੇ ਗੁਰਮੁਖਾਂ ਦੇ ਦੀਦਾਰ ਵੀ ਹੋ ਜਾਂਦੇ ਨੇ, ਚੱਲਦਿਆਂ ਫਿਰਦਿਆਂ ਸਫ਼ਰ ਕਰਦਿਆਂ ਉਠਤ ਬੈਠਤ ਸੋਬਤ ਨਾਮ, ਕਹੋ ਨਾਨਕ ਜਨ ਕਹਿ ਸਤਿਕਾਮ। ਆਪ ਜੋ ਸੰਗਤਾਂ ਗੁਰੂ ਚਰਨਾਂ ਵਿਖੇ ਜੁੜੀਆਂ ਹੋ, ਆਪ ਦੇ ਵਿੱਚੋਂ ਵੀ ਕਿੰਨੇ ਗੁਰਮੁਖ ਪਿਆਰੇ ਹੋਣਗੇ, ਜਿਹੜੇ ਕੀਰਤਨ ਕਰਦੇ, ਬਾਣੀ ਪੜ੍ਹਦੇ, ਜਪ ਕਰਦੇ, ਮੂਲ ਮੰਤਰ ਗੁਰਮੰਤਰ ਦਾ ਜਪਜੀ ਸਾਹਿਬ ਜੀ ਦੇ ਪਾਠ, ਸੁਖਮਨੀ ਸਾਹਿਬ ਜੀ ਦੇ ਪਾਠ ਕਰਦਿਆਂ ਆਏ ਹੋ, ਕਿੰਨੇ ਗੁਰਮੁਖ ਐਸੇ ਹੁੰਦੇ ਨੇ ਫਿਰ ਨਿਯਮ ਰੱਖਦੇ ਨੇ ਕਿ ਸਤਿਗੁਰੂ ਜੀ ਕਿਰਪਾ ਕਰਕੇ ਆਪਣੇ ਦਰ ਦੇ ਦਰਸ਼ਨ ਦੀਦਾਰ ਬਖਸ਼ਿਸ਼ ਕਰ ਰਹੇ ਨੇ, ਨਿਯਮ ਵਜੋਂ ਓਨੇ ਦਿਨ ਪਾਠ ਵੱਧ ਕਰਨਾ ਹੈ। ਫਿਰ ਉਹ ਜਿੰਨੇ ਦਿਨ ਯਾਤਰਾ 'ਚ ਰਹਿੰਦੇ ਨੇ, ਸਫ਼ਰ 'ਚ ਰਹਿੰਦੇ ਨੇ, ਦਰਸ਼ਨ ਦੀਦਾਰਿਆਂ ਦੀ ਮੌਜ ਵਿੱਚ ਆਨੰਦ ਵਿੱਚ ਰਹਿੰਦੇ ਨੇ, ਓਨੇ ਦਿਨ 25-25 ਪਾਠ ਜਪਜੀ ਸਾਹਿਬ ਜੀ ਦੇ, 51-51 ਪਾਠ, 100-100 ਪਾਠ ਚੌਪਈ ਸਾਹਿਬ ਜੀ ਦਾ ਸ਼ੁਕਰਾਨੇ ਵਜੋਂ ਵੀ ਕਰਦੇ ਨੇ। ਮਹਾਰਾਜ ਚਰਨ ਚੱਲੋ ਮਾਰਗ ਗੋਬਿੰਦ ਦੀ ਦਾਤ ਆਪ ਜੀ ਨੇ ਬਖਸ਼ੀ ਹੈ, ਆਪ ਜੀ ਦੇ ਦਰ ਵੱਲ ਨੂੰ ਆ ਰਹੇ ਹਾਂ, ਇਹ ਜਿਹੜਾ ਸਮਾਂ ਹੈ ਨਾ ਰਸਤੇ ਵਾਲਾ, ਇਹ ਵੀ ਸਫਲਾ ਹੋ ਜਾਵੇ, ਕਿਉਂਕਿ ਜਦੋਂ ਰਸਤੇ ਵਿੱਚ ਬਾਣੀ ਪੜ੍ਹਦਿਆਂ ਨਾਮ ਜਪਦਿਆਂ ਆਈਏ, ਫਿਰ ਹਾਜ਼ਰੀ ਸਤਿਗੁਰੂ ਜੀ ਦੇ ਦਰ 'ਤੇ ਉਦੋਂ ਹੀ ਲੱਗਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਘਰੋਂ ਪੈਰ ਪੁੱਟੀਦਾ, ਜਦੋਂ ਚੱਲਣ ਵੇਲੇ ਕਹਿ ਦਿੱਤਾ ਸਤਨਾਮ ਸ੍ਰੀ ਵਾਹਿਗੁਰੂ, ਜਦੋਂ ਚੱਲਦੇ ਸਮੇਂ ਜਾਪ ਕੀਤਾ ਤੇ ਹਾਜ਼ਰੀ ਉਦੋਂ ਹੀ ਗੁਰੂ ਘਰ ਵਿੱਚ ਪ੍ਰਵਾਨ ਹੋ ਜਾਂਦੀ ਏ। ਸਤਿਗੁਰੂ ਜੀ ਜਾਣਦੇ ਨੇ ਕਿਹੜਾ ਕਿਹੜਾ ਪਿਆਰਾ ਜਪ ਕਰਦਾ ਆਇਆ ਹਾਜ਼ਰੀਆਂ ਉਦੋਂ ਤੋਂ ਪ੍ਰਵਾਨ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਅਣ ਦਿਨ ਹਰ ਹਰ ਉਚਰੈ, ਉਹ ਗੁਰਮੁਖ ਪਿਆਰੇ ਰਾਤ ਦਿਨ ਹਰ ਵੇਲੇ ਹਰੀ ਪਰਮੇਸ਼ਰ ਜੀ ਦੇ ਨਾਮ ਦਾ ਉਚਾਰਨ ਹੀ ਰਸਨਾ ਤੋਂ ਕਰਦੇ ਹਨ। ਇਸ ਪ੍ਰਕਾਰ ਸਹਿਜ ਸੁਭਾਏ ਸੁਤੇ ਸਿੱਧ ਹੀ ਸਤਿਗੁਰੂ ਜੀ ਦੇ ਪ੍ਰੇਮ ਦੇ ਅੰਦਰ ਜੁੜੇ ਰਹਿੰਦੇ ਨੇ। ਇਸ ਪ੍ਰਕਾਰ ਮੁਖੀ ਪਾਠ ਸੁਭਾਏ ਹੀ ਹੈ ਤੇ ਦੂਸਰਾ ਪਾਠ ਅਰਥ ਵਾਸਤੇ ਸੁਭਾਏ ਸੰਧੀ ਵਿਛੇਦ ਕਰਕੇ ਕੀਤਾ ਜਾਂਦਾ। ਸ੍ਰੇਸ਼ਟ ਪਿਆਰ ਸ੍ਰੇਸ਼ਟ ਭਾਵਨਾ ਸਤਿਗੁਰੂ ਜੀ ਦੇ ਪ੍ਰਥਾਏ ਸਹਿਜੇ ਹੀ ਸੁਭਾਵਕ ਹੀ ਹਿਰਦੇ ਵਿੱਚ ਰੱਖਦੇ ਨੇ ਤੇ ਸ੍ਰੇਸ਼ਟ ਭਾਵਨਾ ਦੇ ਨਾਲ ਹਰ ਵੇਲੇ ਹਰੀ ਜੀ ਦੇ ਨਾਮ ਨੂੰ ਉਚਾਰਦੇ ਹਨ।
1: ਨਾਨਕ ਨਾਮ ਨਿਧਾਨ ਹੈ।
0: ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਨੇ, ਭਾਈ ਅਕਾਲ ਪੁਰਖ ਵਾਹਿਗੁਰੂ ਜੀ ਦਾ ਅੰਮ੍ਰਿਤ ਨਾਮ ਸਾਰੀਆਂ ਨਿਧੀਆਂ ਦਾ ਖਜ਼ਾਨਾ ਹੈ।
1: ਨਾਮੇ ਹੀ ਚਿਤ ਲਾਏ
0: ਤੇ ਭਾਈ ਗੁਰਮੁਖਾਂ ਦੀ ਇਹ ਪਛਾਣ ਹੈ, ਉਹ ਅੰਮ੍ਰਿਤ ਨਾਮ ਵਿੱਚ ਸਦਾ ਹੀ ਆਪਣੇ ਚਿੱਤ ਨੂੰ ਲਗਾ ਕਰਕੇ ਰੱਖਦੇ ਨੇ। ਭਾਈ ਤਰ ਜਾਵੋਗੇ ਤੁਸੀਂ ਉਹਨਾਂ ਗੁਰਮੁਖਾਂ ਦੀ ਨਿਆਈ, ਤੁਸੀਂ ਵੀ ਆਪਣੇ ਚਿੱਤ ਦੇ ਵਿੱਚ ਨਾਮ ਨੂੰ ਸਦਾ ਸੰਭਾਲਦੇ ਰਹੋ, ਨਾਮ ਦੇ ਅੰਦਰ ਲਿਵ ਲਾ ਕਰਕੇ ਰੱਖੋ, ਤੁਸੀਂ ਵੀ ਤਰ ਜਾਵੋਗੇ।
1: ਮਹੱਲਾ ਤੀਜਾ।
0: ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਮਲਾਰ ਰਾਗ ਦੇ ਅੰਦਰ ਪਾਵਨ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਦੇ ਹਨ ਜੀ।
1: ਗੁਰਸਾਲਾ ਹੀ ਸਦਾ ਸੁਖ ਦਾਤਾ।
0: ਹੇ ਗਰੀਬ ਜਵਾਨ ਸੱਚੇ ਪਾਤਸ਼ਾਹ ਜੀ, ਜਦੋਂ ਤੋਂ ਸੁਰਤ ਸੰਭਾਲੀ ਹੈ, ਦੁੱਖਾਂ ਦੇ ਵਿੱਚ ਹੀ ਵਿਹੜੇ ਹੋਏ ਆ, ਲਪੇਟੇ ਹੋਏ ਆ, ਦੁੱਖੀ ਦੁੱਖ ਭੋਗਦੇ ਆ, ਕਿਰਪਾਲਤਾ ਕਰਕੇ ਦੱਸੋ ਮਹਾਰਾਜ ਸਾਨੂੰ ਸੁੱਖਾਂ ਦੀ ਦਾਤ ਕਿਵੇਂ ਮਿਲੇ ਤੇ ਸਤਿਗੁਰੂ ਜੀ ਫਰਮਾਵੜਾ ਕਰਦੇ ਹਨ, ਗੁਰਸਾਲਾ ਹੀ। ਭਾਈ ਆਪਣੇ ਪੂਰੇ ਸਤਿਗੁਰਾਂ ਦੇ ਉਪਦੇਸ਼ ਦੁਆਰਾ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰਦੇ ਰਹੋ, ਫਿਰ ਸਦਾ ਕਾਲ ਦਾ ਸੁੱਖ ਅਚੁੱਤ ਸੁੱਖ ਪ੍ਰਾਪਤ ਹੋਵੇਗਾ।
1: ਰਬ ਨਾਰਾਇਣ ਸੋਈ।
0: ਮਹਾਰਾਜ ਕਿਸਦਾ ਨਾਮ ਜਪਣਾ, ਕੋਈ ਹਨੂਮਾਨ ਦਾ ਚਾਲੀਸਾ ਕੱਢਦਾ, ਕੋਈ ਦੇਵੀ ਦੇ ਮੰਤਰ ਦਾ ਜਪ ਕਰਦਾ, ਕੋਈ ਕਾਲੀ ਦੇ ਮੰਤਰ ਨੂੰ ਜਪਦਾ, ਕੋਈ ਚੰਡਕਾ ਦੇ ਮੰਤਰ ਨੂੰ ਜਪਦਾ। ਮਹਾਰਾਜ ਜਪ ਤੇ ਨਾਨਾ ਪ੍ਰਕਾਰ ਦੇ ਨੇ, ਜੋਗੀ ਜਨ ਸਿੱਧ ਇਤਿਆਦਿਕ ਲੁਕਾ ਕੇ ਜਪਦੇ ਨੇ, ਉਹ ਕੀ ਜਪਦੇ ਕਿਸੇ ਨੂੰ ਪਤਾ ਹੀ ਨਹੀਂ। ਮਹਾਰਾਜ ਜਪਣਾ ਕਿਸਦਾ ਨਾਮ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ,
1: ਨਾਰਾਇਣ ਸੋਈ।
0: ਭਾਈ ਜੋ ਸੋਈ ਉਹ ਪ੍ਰਭੂ ਪਰਮੇਸ਼ਰ ਜੀ ਸਾਰਿਆਂ ਦੇ ਪੈਦਾ ਕਰਨ ਵਾਲੇ ਨੇ, ਜੋ ਕਰਤਾ ਰੂਪ ਨੇ, ਦੇਵੀਆਂ ਪਰਮੇਸ਼ਰ ਦੀ ਕਿਰਤ ਨੇ, ਦੇਵਤੇ ਪਰਮੇਸ਼ਰ ਜੀ ਦੀ ਕਿਰਤ ਨੇ, ਪਰਮੇਸ਼ਰ ਜੀ ਦੇ ਬਣਾਏ ਹੋਏ ਨੇ, ਪੈਦਾ ਕੀਤੇ ਹੋਏ ਨੇ। ਪੈਦਾ ਹੋਇਆ ਨੂੰ ਨਹੀਂ ਜਪਣਾ, ਪੈਦਾ ਕਰਨ ਵਾਲੇ ਨੂੰ ਜਪਣਾ ਹੈ, ਕਿਰਤ ਨੂੰ ਨਹੀਂ ਜਪਣਾ, ਕਰਤੇ ਨੂੰ ਜਪਣਾ, ਜੋ ਪਰਮੇਸ਼ਰ ਜੀ ਦੇਵੀਆਂ ਦੇਵਤਿਆਂ ਦੇ ਤਾਂ ਵੀ ਬਣਾਉਣ ਵਾਲੇ ਨੇ, ਤਿਸ ਨਾਰਾਇਣ ਜੀ ਦੇ, ਕਰਤਾ ਪੁਰਖ ਜੀ ਦੇ, ਹਰੀ ਜੀ ਦੇ, ਵਾਹਿਗੁਰੂ ਜੀ ਦੇ ਨਾਮ ਨੂੰ ਹੀ ਜਪਣਾ ਹੈ ਜੀਓ।
1: ਗੁਰ ਪ੍ਰਸਾਦ ਪਰਮ ਪਦ ਪਾਇਆ।
0: ਮਹਾਰਾਜ ਜਿਨ੍ਹਾਂ ਨੇ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਜਪਿਆ ਤਿਨ੍ਹਾਂ ਨੂੰ ਮਿਲਦਾ ਕੀ ਹੈ? ਤੇ ਸਤਿਗੁਰੂ ਜੀ ਫਰਮਾਉਂਦੇ ਨੇ, ਸਤਿਗੁਰੂ ਜੀ ਦੀ ਕਿਰਪਾ ਦੇ ਨਾਲ, ਪੂਰੇ ਗੁਰੂ ਦੀ ਕਿਰਪਾ ਦੇ ਨਾਲ, ਉਹਨਾਂ ਨੇ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦਾ ਜਪ ਕਰਕੇ ਪਰਮ ਪਦਵੀ ਨੂੰ ਪਾਇਆ ਹੈ। ਤਿੰਨਾਂ ਨੇ ਕੇਵਲ ਮੁਖ ਨੂੰ ਪਾਇਆ ਹੈ। ਬੈਕੁੰਠ ਦੀਆਂ ਚਾਰੇ ਮੁਕਤੀਆਂ ਤੋਂ ਵੱਡੀ ਕੇਵਲ ਮੁਕਤੀ ਹੈ। ਜਿਉਂਦੇ ਜੀ ਮੁਕਤ ਹੋ ਜਾਣਾ, ਦੇਹ ਵਿੱਚ ਰਹਿੰਦਿਆਂ ਹੋਇਆਂ ਸੁਰਤੀ ਦੇਹੀ ਅਤੇ ਦੇਹੀ ਦੇ ਸੁੱਖਾਂ ਤੋਂ ਉਪਰਾਮ ਹੋ ਜਾਣੀ, ਸੰਸਾਰ ਤੋਂ ਉਪਰਾਮ ਹੋ ਜਾਣੀ ਤੇ ਵਾਹਿਗੁਰੂ ਜੀ ਦੇ ਪਰਾਇਣ ਹੋ ਜਾਣੀ। ਇਸ ਪ੍ਰਕਾਰ ਭਾਈ ਉਹਨਾਂ ਨੇ ਜੀਵਨ ਮੁਕਤੀ ਦੇ ਆਨੰਦ ਨੂੰ ਜੀਵਨ ਕਾਲ ਦੇ ਵਿੱਚ ਹੀ ਪਾਇਆ ਹੈ।
1: ਵਡਿਆਈ ਹੋਈ
0: ਉਹਨਾਂ ਗੁਰਮੁਖਾਂ ਦੀ, ਵੱਡੀ ਵਡਿਆਈ ਕੁੱਲ ਸੰਸਾਰ ਦੇ ਅੰਦਰ ਹੋਈ ਹੈ ਤੇ ਸਦਾ ਹੁੰਦੀ ਰਹੇਗੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਨਾ, ਰਾਮ ਜਪੋ ਜੀ ਐਸੇ ਐਸੇ, ਧਰੂਵ ਪ੍ਰਹਿਲਾਦ ਜਪਿਓ ਹਰ ਜੈਸੇ। ਇਹ ਉਹਨਾਂ ਦੀ ਵਡਿਆਈ ਹੈ ਨਾ। ਸਤਯੁਗ ਲੰਘ ਗਿਆ, ਤ੍ਰੇਤਾ ਲੰਘ ਗਿਆ, ਦੁਆਪਰ ਲੰਘ ਗਿਆ, ਕਲਯੁਗ ਲੰਘਦਾ ਜਾ ਰਿਹਾ, ਪਰ ਵਡਿਆਈ ਵਿੱਚ ਫਰਕ ਨਹੀਂ ਪਿਆ। ਸਦੀਆਂ ਲੰਘ ਗਈਆਂ, ਭਾਈ ਮਨੀ ਸਿੰਘ ਸਾਹਿਬ ਜੀ ਦੀ ਸ਼ਹਾਦਤ ਨੂੰ, ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਨੂੰ, ਭਾਈ ਸ਼ਬੇਗ ਸਿੰਘ ਜੀ, ਸ਼ਾਹਬਾਜ ਸਿੰਘ ਜੀ ਦੀ ਸ਼ਹਾਦਤ ਨੂੰ ਸਦੀਆਂ ਗੁਜ਼ਰ ਗਈਆਂ। ਬਾਬਾ ਬੁੱਢਾ ਸਾਹਿਬ ਸੱਚੇ ਪਾਤਸ਼ਾਹ, ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਤੇ ਜਿਵੇਂ ਆਪ ਦੀ ਹਾਜ਼ਰੀਆਂ ਭਰ ਰਹੇ ਹੋ ਨਾ, ਇਵੇਂ ਗੁਰੂ ਨਾਨਕ ਦੇਵ ਸਾਹਿਬ ਜੀ ਤੋਂ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿਖੇ ਹਾਜ਼ਰੀਆਂ ਭਰਦੇ ਰਹੇ। ਸਦੀਆਂ ਦਾ ਸਮਾਂ ਬਤੀਤ ਹੋ ਗਿਆ, ਹਾਜ਼ਰੀਆਂ ਭਰਦੇ ਰਹੇ, ਗੁਰੂ ਘਰ ਦੀ ਸੇਵਾ ਕਮਾਉਂਦੇ ਰਹੇ, ਪਰ ਅੱਜ ਵੀ ਜਦੋਂ ਕਿਹਾ ਜਾਂਦਾ ਧੰਨ ਬਾਬਾ ਬੁੱਢਾ ਸਾਹਿਬ ਜੀ, ਤਾਂ ਕਦੇ ਲੱਗਦਾ ਕਿ ਸਦੀਆਂ ਪਹਿਲਾਂ ਹੋ ਚੁੱਕੇ ਕਿਸੇ ਬਜ਼ੁਰਗ ਨੂੰ ਯਾਦ ਕਰਦੇ ਆ? ਇਵੇਂ ਲੱਗਦਾ ਜਿਵੇਂ ਹਾਜ਼ਰ ਨਾਜ਼ਰ ਪ੍ਰਤੱਖ ਹੀ ਖੜੇ ਹੋਣ। ਯਾਦ ਕੀਤਾ ਜਾਵੇ ਭਾਈ ਸਾਲੋ ਜੀ ਨੂੰ, ਯਾਦ ਕੀਤਾ ਜਾਵੇ ਭਾਈ ਪਾਰੋ ਜੀ ਨੂੰ, ਯਾਦ ਕੀਤਾ ਜਾਵੇ ਬਾਬਾ ਬਿਧੀ ਚੰਦ ਸਾਹਿਬ ਜੀ ਨੂੰ, ਤੇ ਕਦੇ ਇਸ ਪ੍ਰਕਾਰ ਮਨ ਵਿੱਚ ਫੁਰਨਾ ਆਇਆ ਕਿ ਸਦੀਆਂ ਹੋ ਗਈਆਂ, ਉਹ ਤੇ ਦੁਨੀਆਂ ਤੋਂ ਚਲੇ ਗਏ ਸਰੀਰ ਕਰਕੇ? ਭਾਈ ਉਹ ਅੰਗ ਸੰਗ ਹਾਜ਼ਰ ਹੀ ਪ੍ਰਤੀਤ ਹੁੰਦੇ ਨੇ, ਇਹ ਵਡਿਆਈਆਂ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਭਾਈ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਤਿੰਨਾਂ ਗੁਰਮੁਖਾਂ ਨੇ ਪਰਮ ਪਦਵੀ ਨੂੰ ਪਾਇਆ ਤੇ ਦੁਨੀਆਂ ਦੇ ਅੰਦਰ ਉਹਨਾਂ ਦੀ ਵੱਡੀ ਵਡਿਆਈ ਹੋਈ ਹੈ।
1: ਦਿਨ ਗੁਣ ਗਾਵਾ ਨਿਤ ਸਾਚੇ,
0: ਉਹ ਗੁਰਮੁਖ ਪਿਆਰੇ ਰਾਤ ਦਿਨ ਸੱਚੇ ਪਰਮੇਸ਼ਰ ਜੀ ਦੇ ਗੁਣ ਗਾਉਂਦੇ ਨੇ। ਜਿਹੜਾ ਮਨਮੁਖ ਬੰਦਾ ਨਾ, ਉਹ ਆਪਣੀ ਗੁਣ ਗਾਈ ਜਾਂਦਾ, ਮੈਂ ਇਹ ਕਰ ਦਿੱਤਾ, ਮੈਂ ਉਹ ਕਰ ਦਿੱਤਾ, ਮੈਂ ਆਹ ਕਰਾਂਗਾ, ਮੈਂ ਕਰਕੇ ਵਿਖਾਵਾਂਗਾ, ਮੇਰੇ 'ਚ ਸਮਰੱਥਾ ਹੈ, ਮੇਰੀ ਸਰਕਾਰੇ ਦਰਬਾਰੇ ਚੱਲਦੀ ਹੈ, ਮੇਰੇ ਕੋਲ ਧਨ ਦੀ ਬੜੀ ਸਪੋਰਟ ਹੈ, ਮੇਰੀ ਬੈਕਬੋਨ ਬੜੀ ਤਕੜੀ ਹੈ, ਬਲਸ਼ਾਲੀ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਮਨਮੁਖ ਆਪਣੇ ਗੁਣਾਂ ਦਾ ਗਾਇਨ ਕਰਦਾ ਤੇ ਗੁਰਮੁਖ ਵਾਹਿਗੁਰੂ ਜੀ ਦੇ ਗੁਣਾਂ ਦਾ ਗਾਇਨ ਕਰਦਾ। ਮਨਮੁਖ ਕੁੱਲ ਦੁਨੀਆਂ ਨੂੰ ਮਾੜਾ ਕਹਿੰਦਾ, ਆਪਣੇ ਆਪ ਨੂੰ ਚੰਗਾ ਕਹਿੰਦਾ, ਗੁਰਮੁਖ ਕੁੱਲ ਦੁਨੀਆਂ ਨੂੰ ਚੰਗਾ ਕਹਿੰਦਾ ਤੇ ਨਿਮਰਤਾ ਦੇ ਨਾਲ ਆਪਣੇ ਆਪ ਨੂੰ ਕਹਿੰਦਾ ਮੈਂ ਹੀ ਮਾੜਾ ਹਾਂ। ਮੰਦਾ ਜਾਣੈ ਆਪ ਕਹੁ ਅਵਰ ਭਲਾ ਸੰਸਾਰ। ਸਰੀਰ ਤੇ ਦੋਵਾਂ ਦੇ ਇੱਕੋ ਜਿਹੇ ਨੇ, ਪਰ ਮਨੋਬਿਰਤੀ ਦਾ ਇੰਨਾ ਫਰਕ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਨਾ ਕਰਦੇ ਨੇ, ਭਾਈ ਉਹ ਰਾਤ ਦਿਨ ਹਰੀ ਪਰਮੇਸ਼ਰ ਵਾਹਿਗੁਰੂ ਜੀ ਦੇ ਗੁਣਾਂ ਨੂੰ ਹੀ ਗਾਉਂਦੇ ਨੇ। ਨਿਤ ਸਰੂਪ ਸਦਾ ਸਰੂਪ ਸੱਚੇ ਸਾਹਿਬ ਜੀ ਦੇ ਗੁਣ ਗਾਉਂਦੇ ਹਨ।
1: ਸੱਚ ਸਮਾਵਾਏ ਸੋਈ,
0: ਉਹ ਗੁਰਮੁਖ ਜਨ ਸੁਰਤ ਕਰਕੇ ਵਾਹਿਗੁਰੂ ਜੀ ਦੇ ਅੰਦਰ ਸਮਾਏ ਰਹਿੰਦੇ ਨੇ ਤੇ ਜਦੋਂ ਸਰੀਰ ਸ਼ਾਂਤ ਹੋ ਜਾਂਦਾ ਉਦੋਂ ਵੀ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਵਾਹਿਗੁਰੂ ਜੀ ਦੇ ਅੰਦਰ ਹੀ ਭੇਦ ਹੋ ਜਾਂਦੇ ਹਨ ਜੀਓ।
1: ਮਨ ਰੇ ਗੁਰਮੁਖ ਦਾ ਵਿਚਾਰ,
0: ਹੇ ਗਰੀਬ ਜਵਾਨ ਸੱਚੇ ਪਾਤਸ਼ਾਹ ਜੀ, ਫਿਰ ਅਸੀਂ ਕਿਹੜਾ ਐਸਾ ਕਰਤਵ ਕਰੀਏ, ਸਾਡੀ ਵੀ ਮਨਮੁਖਤਾ ਹੀ ਛੁੱਟ ਜਾਵੇ ਤੇ ਅਸੀਂ ਵੀ ਗੁਰਮੁਖ ਹੋ ਜਾਈਏ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਜ਼ੂਰ ਸ਼ੁਭ ਸਿੱਖਿਆ ਦੇਣੇ ਕਰਦੇ ਨੇ, ਭਾਈ ਆਪਣੇ ਮਨ ਨੂੰ ਇਵੇਂ ਸਿੱਖਿਅਤ ਕਰਦੇ ਰਹੋ, ਹੇ ਮੇਰਿਆ ਮਨਾ, ਪੂਰੇ ਸਤਿਗੁਰੂ ਜੀ ਦੀ ਸਿੱਖਿਆ ਲੈ ਕਰਕੇ ਸਤਿਗੁਰੂ ਜੀ ਦੀ ਸਿੱਖਿਆ ਨੂੰ ਤੂੰ ਵੀ ਮਨ ਦੇ ਅੰਦਰ ਵਿਚਾਰਨਾ ਕਰ। ਜਿਹੜਾ ਰਸਨਾ ਤੋਂ ਝੂਠ ਬੋਲਦਾ ਨਾ, ਇਸ ਕੂੜ ਨੂੰ ਵੀ ਤੱਜ ਦੇ। ਜਿਹੜਾ ਕੁਟੰਬ ਦਾ ਮੋਹ ਕਰਦਾ ਨਾ, ਇਸ ਦੇ ਵੱਲੋਂ ਵੀ ਉਪਰਾਮ ਹੋ ਜਾ। ਇਸ ਪ੍ਰਕਾਰ ਜਿਹੜੀ ਬਹੁਤੀ ਸਾਰੀ ਤ੍ਰਿਸ਼ਨਾ ਪਦਾਰਥਾਂ ਦੀ ਕਰਦਾ, ਉਸ ਬਹੁਤੀ ਤ੍ਰਿਸ਼ਨਾ ਨੂੰ ਵੀ ਛੱਡ ਦੇ, ਤੇ ਜਿਹੜੀ ਇਸ ਪ੍ਰਕਾਰ ਹਉਮੈ ਕਰਦਾ ਮਨ ਦੇ ਵਿੱਚ, ਹਉਮੈ ਵੀ ਛੱਡ ਦੇ, ਕਿਸੇ ਪ੍ਰਕਾਰ ਦਾ ਅਹੰਕਾਰ ਅਤੇ ਹੰਗਤਾ ਨੂੰ ਧਾਰਨ ਨਾ ਕਰ।
1: ਕੁਟੰਬ ਹਮੈ ਬਿਖ ਤ੍ਰਿਸ਼ਨਾ,
0: ਜਿਹੜਾ ਕੁਟੰਬ ਦਾ ਮੋਹ ਇਹ ਝੂਠਾ, ਅੰਤਕਾਲ ਕਿਸੇ ਨੇ ਨਾਲ ਨਹੀਂ ਜਾਣਾ, ਇਸ ਕਰਕੇ ਕੁਟੰਬ ਦੇ ਮੋਹ ਨੂੰ ਛੱਡ ਦੇ, ਪਦਾਰਥਾਂ ਦੀ ਤ੍ਰਿਸ਼ਨਾ ਮਨ ਦੇ ਵਿੱਚੋਂ ਛੱਡ ਦੇ। ਚਿਰ ਕਾਲ ਤੱਕ ਦੀਰਘ ਇੱਛਾ ਬਣੀ ਰਹਿਣੀ, ਇਸ ਪ੍ਰਕਾਰ ਵੱਡੀ ਭਾਰੀ ਆਸਾ ਧਾਰਨ ਕਰਕੇ ਸਹਿਸ ਖੱਟੇ ਲੱਖ ਕੋਠ ਧਾਵੈ, ਤ੍ਰਿਪਤ ਨਾ ਆਵੈ, ਮਾਇਆ ਪਾਸ਼ਾ ਪਾਵੈ, ਪਾਪ ਕਰਮਾਂ ਕਰਕੇ ਤ੍ਰਿਸ਼ਨਾ ਵਾਸ ਹੋ ਕਰਕੇ ਪਾਪ ਕਰਨੇ। ਭਾਈ ਇਸ ਪ੍ਰਕਾਰ ਦੀ ਤ੍ਰਿਸ਼ਨਾ ਨੂੰ ਛੱਡ ਦੇ, ਜਥਾ ਲਾਭ ਤਥਾ ਸੰਤੁਸ਼ਟ, ਜਿੰਨਾ ਪ੍ਰਾਰਬਧ ਅਨੁਸਾਰ ਪਰਮੇਸ਼ਰ ਜੀ ਨੇ ਦਿੱਤਾ ਉਸ ਦੇ ਵਿੱਚ ਸੰਤੋਖ ਧਾਰਨ ਕਰਨਾ, ਇਹ ਤ੍ਰਿਸ਼ਨਾ ਦਾ ਛੱਡਣਾ ਹੈ। ਸੋ ਜਿਹੜੀ ਬਹੁਤੀ ਜ਼ਿਆਦਾ ਤ੍ਰਿਸ਼ਨਾ ਮਨ ਦੇ ਵਿੱਚ ਕਰਦਾ ਪਦਾਰਥਾਂ ਦੀ ਇਸ ਨੂੰ ਵੀ ਛੱਡ ਦੇ। ਸੋ ਜਿਹੜੀ ਬਹੁਤੀ ਜ਼ਿਆਦਾ ਤ੍ਰਿਸ਼ਨਾ ਮਨ ਦੇ ਵਿੱਚ ਕਰਦਾ ਪਦਾਰਥਾਂ ਦੀ

0: ਇਸ ਦਿਨ ਚਲੇ ਜਾਣਾ, ਉਸ ਮੌਤ ਦੇ ਦਿਨ ਨੂੰ ਹਿਰਦੇ ਵਿੱਚ ਯਾਦ ਕਰਦਾ ਰਹੋ, ਕਿਉਂਕਿ ਰੱਬ ਉਸੇ ਨੂੰ ਭੁੱਲਦਾ ਜਿਸ ਨੂੰ ਮੌਤ ਭੁੱਲ ਜਾਂਦੀ ਹੈ। ਜਿਸ ਨੂੰ ਮੌਤ ਨਹੀਂ ਨਾ ਭੁੱਲਦੀ, ਫਿਰ ਮੌਤ ਕਾਲ ਦੇ ਸਮੇਂ ਕਾਰਜ ਨੂੰ ਕਰਨ ਵਾਲੇ ਸਹਾਇਕ ਹੋਣ ਵਾਲੇ ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਵੀ ਨਹੀਂ ਭੁੱਲਦਾ। ਇਸ ਕਰਕੇ ਭਾਈ ਮੌਤ ਦੇ ਦਿਨ ਨੂੰ ਸਦਾ ਚੇਤੇ ਰੱਖ, ਜਦੋਂ ਉਹ ਕਾਲ ਉਹ ਸਭ ਸਮਾਂ ਆਇਆ, ਕੌਣ ਤੇਰੇ ਕੰਮ ਆਵੇਗਾ? ਵਾਹਿਗੁਰੂ ਜੀ ਦਾ ਨਾਮ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ, ਊਹਾ ਨਾਮ ਤੇਰੇ ਸੰਗ ਸਹਾਈ। ਉੱਥੇ ਨਾਮ ਨੇ ਸਹਾਇਤਾ ਕਰਨੀ ਹੈ, ਯਾਦ ਕਰ ਉਸ ਵੇਲੇ ਨੂੰ ਚਲੇ ਜਾਣ ਦੇ ਸਮੇਂ ਨੂੰ, ਮੌਤ ਦੇ ਕਾਲ ਨੂੰ, ਜਿਸ ਦਿਨ ਚੱਲਣ ਚਲੇ ਜਾਣਾ, ਚਲਾਣਾ ਕਰ ਜਾਣਾ ਦੁਨੀਆਂ ਤੋਂ, ਆਪਣੇ ਉਸ ਮੌਤ ਦੇ ਦਿਨ ਨੂੰ ਯਾਦ ਕਰ। ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ, ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਨਾਮ ਮਿਲਦਾ ਕਿੱਥੋਂ ਹੈ? ਤੇ ਹਜ਼ੂਰ ਫਰਮਾਉਂਦੇ ਨੇ ਪੂਰੇ ਸਤਿਗੁਰੂ ਜੀ, ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਸਰਬ ਵਿਆਪੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦੇ ਦਾਤਾ ਰੂਪ ਨੇ। ਸਾਰੀ ਸ੍ਰਿਸ਼ਟੀ ਨੂੰ ਸਾਂਝਾ ਉਪਦੇਸ਼ ਦੇ ਕਰਕੇ ਗੁਰੂ ਨਾਨਕ ਦੇਵ ਸਾਹਿਬ ਜੀ ਤੋਂ ਪਹਿਲਾਂ ਕਿਸੇ ਨੇ ਨਾਮ ਨਹੀਂ ਜਪਾਇਆ। ਆਪਣਾ ਆਪਣਾ ਮੰਤਰ ਤੇ ਦੇ ਦਿੱਤਾ ਕਿ ਤੈਨੂੰ ਦੇ ਦਿੱਤਾ, ਗੁਫਾ ਵਿੱਚ ਬੈਠ ਕੇ ਜਪਦਾ ਰਹੋ, ਕਿਸੇ ਨੂੰ ਪਤਾ ਨਾ ਲੱਗ ਜਾਵੇ ਤੂੰ ਬੋਲਦਾ ਕੀ ਹੈ। ਜੇ ਕਿਸੇ ਨੂੰ ਦੱਸ ਦਿੱਤਾ ਕਮਾਈ ਦੂਜੇ ਕੋਲ ਚਲੀ ਜਾਵੇਗੀ। ਦੰਬੀਆਂ ਪਖੰਡੀਆਂ ਦੇ ਚੇਲਿਆਂ ਨੂੰ ਅੱਜ ਵੀ ਐਵੇਂ ਭਰਮਾਇਆ ਗਿਆ ਨਾ, ਉਹਨਾਂ ਨੂੰ ਪੁੱਛ ਲਓ ਕਿਹੜਾ ਨਾਮ ਮੰਤਰ ਮਿਲਿਆ ਤੁਹਾਨੂੰ, ਕਹਿੰਦੇ ਨਾ ਜੀ ਦੱਸੀ ਦਾ ਨਹੀਂ, ਜੇ ਦੱਸ ਦਿੱਤਾ ਤੇ ਕਮਾਈ ਦੂਜੇ ਕੋਲ ਚਲੀ ਜਾਵੇਗੀ। ਭਾਈ ਰੋਗੀ ਬਿਮਾਰ ਹੋਵੇ, ਡਾਕਟਰ ਕੋਲ ਜਾਵੇ ਦਵਾਈ ਲੈ ਲਵੀ, ਤੇ ਦੂਜਾ ਰੋਗੀ ਪੁੱਛੇ ਭਰਾਵਾ ਤੂੰ ਕਿੱਥੋਂ ਦਵਾਈ ਲਈ, ਤੂੰ ਰਾਜੀ ਹੋ ਗਿਆ, ਜੇ ਮੈਨੂੰ ਦੱਸ ਪਾ ਦੇਵੇ ਤੇ ਮੈਂ ਵੀ ਡਾਕਟਰ ਕੋਲ ਜਾ ਕੇ ਦਵਾਈ ਲੈ ਲਵਾਂ। ਤੇ ਭਾਈ ਜੇ ਡਾਕਟਰ ਦਾ ਪਤਾ ਦੱਸ ਦਿੱਤਾ, ਦਵਾਈ ਦੱਸ ਦਿੱਤੀ, ਤੇ ਦਵਾਈ ਦੱਸਣ ਦੇ ਨਾਲ ਪਹਿਲਾਂ ਠੀਕ ਹੋਇਆ ਰੋਗੀ ਬਿਮਾਰ ਕਿਵੇਂ ਹੋ ਜਾਵੇਗਾ ਤੇ ਦੂਜਾ ਠੀਕ ਕਿਵੇਂ ਹੋ ਜਾਵੇਗਾ? ਦੋ ਬੰਦਿਆਂ ਨੂੰ ਭੁੱਖ ਲੱਗੀ ਹੋਵੇ, ਇੱਕ ਭੋਜਨ ਪ੍ਰਸ਼ਾਦਾ ਛਕ ਲਵੇ, ਦੂਜਾ ਪੁੱਛੇ ਤੂੰ ਕੀ ਖਾਧਾ ਹੈ, ਉਹ ਦੱਸ ਦੇਵੇ ਪ੍ਰਸ਼ਾਦਾ ਛਕਿਆ, ਦਾਲ ਛਕੀਏ, ਸਬਜ਼ੀ ਛਕੀਏ, ਖੀਰ ਛਕੀਏ, ਤੇ ਜਿਸ ਨੇ ਛਕਿਆ ਉਸਦਾ ਛਕਿਆ ਹੋਇਆ ਭੋਜਨ ਦੂਜੇ ਦੇ ਪੇਟ ਵਿੱਚ ਚੱਲਿਆ ਜਾਵੇਗਾ? ਕਦਾਚਿਤ ਵੀ ਨਹੀਂ। ਜੇ ਇੱਕ ਦਾ ਖਾਧਾ ਭੋਜਨ ਦੂਜੇ ਕੋਲ ਨਹੀਂ ਜਾ ਸਕਦਾ ਤੇ ਇੱਕ ਦਾ ਜਪਿਆ ਨਾਮ ਦੂਜੇ ਕੋਲ ਕਿਵੇਂ ਜਾ ਸਕਦਾ ਹੈ? ਇੱਕ ਦੀ ਖਾਧੀ ਦਵਾਈ ਦਾ ਅਸਰ ਦੂਜੇ ਨੂੰ ਨਹੀਂ ਹੋ ਸਕਦਾ ਤੇ ਇੱਕ ਦਾ ਜਪਿਆ ਨਾਮ ਦੂਜੇ ਕੋਲ ਕਿਵੇਂ ਜਾ ਸਕਦਾ ਹੈ? ਇਹ ਪਖੰਡ ਪਾ ਦਿੱਤਾ ਹੈ ਕਿਉਂਕਿ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਚੋਰ ਨੇ, ਨਾਮ ਤੇ ਸਾਰਿਆਂ ਨੇ ਇੱਥੋਂ ਹੀ ਚੋਰੀ ਕੀਤੇ ਨੇ। ਉਹਨਾਂ ਨੂੰ ਪਤਾ ਜੇ ਦੁਨੀਆਂ ਨੂੰ ਪਤਾ ਲੱਗ ਗਿਆ ਤੇ ਚੋਰੀ ਫੜੀ ਜਾਣੀ ਹੈ, ਤੇ ਜੇ ਚੋਰੀ ਫੜੀ ਗਈ ਫਿਰ ਦੁਕਾਨ ਚੱਲਣੀ ਨਹੀਂ। ਚੋਰੀ ਚਲਾਉਂਦੇ ਨੇ ਪਤਾ ਨਾ ਲੱਗੇ ਜੀ ਕਿਹੜਾ ਦਿੰਦੇ ਆ। ਤੇ ਸਾਧ ਸੰਗਤ ਜੀ, ਸਤਿਗੁਰੂ ਜੀ ਦੇ ਘਰ ਵਿੱਚ ਨਾਮ, ਇੱਥੇ ਤਾਂ ਸਪੀਕਰ ਲਾ ਲਾ ਕਰਕੇ, ਉੱਚੀਆਂ ਪੀਕਾਂ ਬੰਨ ਕੇ, ਸਾਊਂਡ ਸਿਸਟਮ ਚੰਗਾ, ਚੰਗੇ ਤੋਂ ਚੰਗਾ ਲਾ ਕਰਕੇ ਕਰੋੜਾਂ ਕਰੋੜਾਂ ਰੁਪਈਆਂ ਦਾ ਨਾਮ ਸੁਣਾਇਆ ਜਾਂਦਾ, ਸਾਰੇ ਹੀ ਸੁਣ ਲੈਣ। ਜਿਹੜੇ ਹਜ਼ੂਰੀ 'ਚ ਬੈਠੇ ਉਹ ਵੀ ਸੁਣ ਲੈਣ, ਜਿਹੜੇ ਪਰਿਕਰਮਾ 'ਚ ਚਲੇ ਫਿਰਦੇ ਉਹ ਵੀ ਸੁਣ ਲੈਣ, ਜਿਹੜੇ ਲੰਗਰ 'ਚ ਭੋਜਨ ਪ੍ਰਸ਼ਾਦਾ ਛਕਦੇ ਉਹ ਵੀ ਸੁਣ ਲੈਣ, ਜਿਹੜੇ ਗੁਰੂ ਕੇ ਦਰ 'ਤੇ ਆਏ ਨਾਮ ਤੋਂ ਕੋਈ ਵਾਂਝਾ ਨਾ ਰਹਿ ਜਾਵੇ। ਮੂਲ ਮੰਤਰ ਗੁਰਮੰਤਰ ਪੰਜ ਪਿਆਰੇ ਸਿੰਘ ਸਾਹਿਬਾਨ ਨਾਮ ਦਿੰਦੇ ਨੇ, ਲੁਕਾ ਕੇ ਨਹੀਂ ਰੱਖਿਆ ਨਾ, ਕੁੱਲ ਦੁਨੀਆਂ ਨੂੰ ਦੱਸਿਆ ਕਿ ਆਹ ਗੁਰੂ ਸਾਹਿਬ ਜੀ ਦਾ ਨਾਮ ਹੈ, ਇਹ ਗੁਰੂ ਸਾਹਿਬ ਜੀ ਦੇ ਪਾਸੋਂ ਨਾਮ ਅੰਮ੍ਰਿਤ ਮਿਲਦਾ। ਤੇ ਸਤਿਗੁਰੂ ਜੀ ਨੇ ਮਰਿਆਦਾ ਬਣਾ ਤੀ, ਪੰਜ ਪਿਆਰੇ ਦੇਣਗੇ, ਕੋਈ ਆਪੇ ਇਕੱਲਾ ਦੁਕੱਲਾ ਨਹੀਂ ਦੇ ਸਕਦਾ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਭਰਮ ਭੁਲੇਖਿਆਂ ਨੂੰ ਕੱਢ ਦਿੱਤਾ, ਪਹਿਲਾਂ ਸਾਂਝਾ ਨਾਮ ਨਹੀਂ ਸੀ ਕਿਸੇ ਨੂੰ ਜਪਾਇਆ ਜਾਂਦਾ। ਸੋ ਇਸੇ ਪ੍ਰਕਾਰ ਦੇਵੀਆਂ ਦੇਵਤੇ ਵੀ ਆਪਣੇ ਮੰਤਰ ਦਿੰਦੇ ਸਨ, ਸਤਿਗੁਰ ਦਾਤਾ ਰਾਮ ਨਾਮ ਕਾ, ਪੂਰੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦੇ ਦਾਤਾ ਰੂਪ ਹਨ। ਹੋਰ ਕੋਈ ਕੰਨਾਂ ਵਿੱਚ ਮੰਤਰ ਦੇਣ ਵਾਲਾ, ਕੋਈ ਦੰਬੀ ਪਖੰਡੀ ਦਾੜਾ ਮੁੱਖ ਤੇ ਰੱਖ ਕੇ, ਸਿਰ ਤੇ ਪੱਗ ਰੱਖ ਕੇ, ਆਪਣੇ ਨਾਮ ਦੇ ਨਾਲ ਸਿੰਘ ਖਵਾ ਕੇ ਪਖੰਡੀ ਗੁਰੂ ਬਣ ਬੈਠੇ ਦੰਬੀ, ਤੇ ਫਿਰ ਕਵੇ ਜੀ 10 ਕਰੋੜ ਮੇਰੇ ਫੋਲੋਅਰ ਨੇ, ਉਹ ਨਾਮ ਦਾ ਦਾਤਾ ਨਹੀਂ ਹੋ ਸਕਦਾ। ਨਾਮ ਦੇ ਦਾਤੇ ਕੇਵਲ ਤਾਂ ਕੇਵਲ ਪੂਰੇ ਸਤਿਗੁਰੂ ਜੀ ਹਨ।
1: ਦਾਨ ਦੇ ਤ੍ਰਿਪਤਾਸੇ,
0: ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੀਵਨ ਦਾਨ ਦਿੰਦੇ ਨੇ। ਨਾਮ ਦਾਵਨ ਜੀਵਨ ਦਾਨ ਹੈ, ਜਿਸ ਨੂੰ ਨਾਮ ਦੀ ਪ੍ਰਾਪਤੀ ਹੋ ਜਾਂਦੀ, ਨਾਮ ਦਾ ਰਸੀਆ ਹੋ ਜਾਂਦਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਜੀਵਦਾਨ ਜੀਵਨ ਦਾਨ, ਸਦਾ ਸਦਾ ਵਾਸਤੇ ਆਨੰਦ ਸਰੂਪ ਜੀਵਨ ਦਾ ਦਾਨ ਦੇਣਾ ਕਰਦੇ ਨੇ। ਤੇ ਜਿਹਨਾਂ ਨੂੰ ਦਿੰਦੇ ਨੇ ਤ੍ਰਿਪਤਾਸੇ, ਉਹ ਭਾਈ ਤ੍ਰਿਪਤ ਹੋ ਜਾਂਦੇ ਨੇ, ਲੋਕ ਪ੍ਰਲੋਕ ਦੇ ਪਦਾਰਥਾਂ ਦੀ ਤ੍ਰਿਸ਼ਨਾ ਨਹੀਂ ਰਹਿੰਦੀ।
1: ਸੱਚਾ ਨਾਮ ਸਮਾਹੀ,
0: ਸੱਚੇ ਨਾਮੀ ਪਰਮੇਸ਼ਰ ਜੀ ਦੇ ਨਾਮ ਦੇ ਅੰਦਰ ਹੀ ਸੁਰਤ ਕਰਕੇ ਲਿਵ ਕਰਕੇ ਸਮਾਏ ਰਹਿੰਦੇ ਹਨ।
1: ਅਨਦਿਨ ਹਰ ਰਵਿਆ ਰਿਦ ਅੰਤਰ,
0: ਭਾਈ ਰਾਤ ਦਿਨ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ, ਉਹਨਾਂ ਦੇ ਹਿਰਦੇ ਦੇ ਅੰਦਰ ਹੀ ਨਿਵਾਸ ਕਰ ਰਹੇ।

0: ਤੇ ਜੋ ਸਹਿਜ ਅਵਸਥਾ ਦੇ ਅੰਦਰ ਹੀ ਵਿਚਰਦੇ ਨੇ ਨਾ ਭਾਈ, ਇਹ ਸਹਿਜ ਅਵਸਥਾ ਦੇ ਅੰਦਰ ਵਿਚਰਨੇ ਰੂਪੀ ਹੀ ਉਹਨਾਂ ਨੇ ਸਮਾਧੀ ਲਗਾਈ ਹੈ। ਉਹ ਇਸੇ ਪ੍ਰਕਾਰ ਕੰਦਰਾਂ ਵਿੱਚ, ਗੁਫਾਵਾਂ ਵਿੱਚ ਜਾਂ ਇਸੇ ਪ੍ਰਕਾਰ ਤਹਿਖਾਨਿਆਂ ਵਿੱਚ ਬੈਠ ਕੇ ਪਖੰਡ ਨਹੀਂ ਕਰਦੇ। ਉਹਨਾਂ ਤੇ ਕਿਰਤ ਵਿਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਮਨਾਏ ਤੇ ਕਿਰਤ ਵਿਹਾਰ ਕਰਦੇ ਜਿਹੜਾ ਬਾਣੀ ਦੇ ਨਾਲ ਜੁੜੇ ਰਹਿੰਦੇ ਨੇ, ਇਹੋ ਹੀ ਉਹਨਾਂ ਨੇ ਸਹਿਜ ਸਰੂਪ ਪਰਮੇਸ਼ਰ ਜੀ ਦੇ ਅੰਦਰ ਲਿਵ ਰੂਪ ਸਮਾਧੀ ਲਗਾਈ ਹੈ। ਮਹਾਰਾਜ, ਇਹ ਮਨ ਜਿਹੜਾ ਨਾ ਕਠੋਰ ਬੜਾ ਹੈ, ਪੱਥਰ ਵਰਗਾ ਹੈ। ਪੱਥਰ ਤੇ ਪਾਣੀ ਪਾਇਆ ਜਾਵੇ ਅੰਦਰੋਂ ਫਿਰ ਸੁੱਕੇ ਦਾ ਸੁੱਕਾ, ਜਿੰਨਾ ਚਿਰ ਪਾਣੀ 'ਚ ਰਹਿੰਦਾ ਉਨਾ ਚਿਰ ਠੰਡਾ ਰਹਿੰਦਾ। ਮਹਾਰਾਜ, ਸਾਡਾ ਮਨ ਵੀ ਬੜਾ ਕਠੋਰ ਹੈ, ਜਿੰਨਾ ਸਮਾਂ ਸਤ ਸੰਗਤ ਵਿੱਚ ਬੈਠਦੇ ਹਾਂ ਉਨਾ ਸਮਾਂ ਤੇ ਸ਼ਾਂਤੀ ਬਣੀ ਰਹਿੰਦੀ ਹੈ, ਸਤ ਸੰਗਤ 'ਚੋਂ ਆ ਜਾਈਏ ਮਨ ਫਿਰ ਸੁੱਕਾ ਦਾ ਸੁੱਕਾ, ਮਨਮੁਖਤਾਈ ਦੀ ਖੁਸ਼ਕੀ ਬਣੀ ਹੋਈ ਹੈ। ਮਹਾਰਾਜ, ਇਹ ਬਚਨਾਂ ਨਾਲ ਵਿੰਨਿਆ ਨਹੀਂ ਜਾਂਦਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰੋ, ਮਨ ਕਿਵੇਂ ਨਿਰਮਲ ਹੋ ਜਾਵੇ। ਤੇ ਹਜ਼ੂਰ ਬਚਨ ਕਰਦੇ ਨੇ ਗੁਰ ਸਭ ਦੀ ਇਹੋ ਭੇਦਿਆ, ਭਾਈ ਇਹ ਜਿਹੜਾ ਮਨ ਹੈ ਨਾ ਸਤਿਗੁਰੂ ਜੀ ਦੇ ਸ਼ਬਦ ਦੇ ਨਾਲ ਭੇਦਿਆ ਵਿੰਨਿਆ ਜਾਂਦਾ ਹੈ। ਕਬੀਰ ਸਤਿਗੁਰ ਸੂਰਮੇ ਬਾਹਿਆ ਬਾਨ ਜੋ ਏਕ, ਲਾਗਤ ਹੀ ਹੋਏ ਗਿਰ ਪਰਿਆ ਪਰਾ ਕਰੇ ਜੇ ਸ਼ੇਕ। ਤੇ ਸਤਿਗੁਰੂ ਜੀ ਦੇ ਉਪਦੇਸ਼ਾਂ ਰੂਪੀ ਬਾਣਾਂ ਦੇ ਨਾਲ ਮਨ ਵਿੰਨਿਆ ਜਾਂਦਾ ਹੈ, ਫਿਰ ਹਿਰਦੇ ਦੇ ਅੰਦਰ ਸੱਚੇ ਪਰਮੇਸ਼ਰ ਜੀ ਦੀ ਸੱਚੀ ਬਾਣੀ ਵਸ ਜਾਂਦੀ ਹੈ। ਭਾਈ ਮੇਰੇ ਪ੍ਰਭੂ ਪਰਮੇਸ਼ਰ ਜੀ ਅਲੱਖ ਨੇ, ਆਪੂ ਨਹੀਂ ਜਾਣੇ ਜਾਂਦੇ। ਜੇ ਕੋਈ ਆਖੇ ਮੈਂ ਆਪੇ ਹੀ ਜਾਣ ਲਵਾਂ ਤੇ ਭਾਈ ਆਪਣੇ ਬਲ ਦੇ ਨਾਲ ਨਹੀਂ, ਪੂਰੇ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਜਾਣੇ ਜਾਂਦੇ ਨੇ। ਅਲੱਖ ਨਾ ਜਾਈ ਲਖਿਆ, ਆਪਣੇ ਬਲ ਕਰਕੇ, ਹਜ਼ਾਰਾਂ ਕਿਤਾਬਾਂ ਦੀਆਂ ਲੱਖਾਂ ਸਿਆਣਪਾਂ ਕਰਕੇ, ਚਤਰਾਈਆਂ ਕਰਕੇ, ਸਮਝਦਾਰੀਆਂ ਕਰਕੇ, ਚੁਸਤੀਆਂ ਚਲਾਕੀਆਂ ਕਰਕੇ ਨਹੀਂ ਜਾਣੇ ਜਾਂਦੇ। ਸ਼ਕਤੀ ਬਿਰਤੀ ਕਰਕੇ ਪਰਮੇਸ਼ਰ ਜੀ ਨਹੀਂ ਜਾਣੇ ਜਾਂਦੇ ਹਨ। ਜਿਹੜੇ ਗੁਰਮੁਖ ਜਨ ਨੇ ਨਾ, ਉਹ ਫਿਰ ਪਰਮੇਸ਼ਰ ਜੀ ਦੇ ਗੁਣਾਂ ਨੂੰ ਵਿਖਿਆਨ ਕਰਨਾ ਕਰਦੇ ਨੇ ਲੱਖਣਾ ਬਿਰਤੀ ਦੁਆਰਾ, ਤੇ ਲੱਖਣਾ ਬਿਰਤੀ ਦੁਆਰਾ ਅਕਥ ਪਰਮੇਸ਼ਰ ਜੀ ਦੀਆਂ ਕਥਾ ਕਹਾਣੀਆਂ ਕਰਕੇ ਤੇ ਇਸ ਨੂੰ ਪ੍ਰਾਪਤ ਕਰਦੇ ਹਨ।
1: ਆਪੇ ਦਇਆ ਕਰੇ ਸੁਖ ਦਾਤਾ।
0: ਫਿਰ ਮਹਾਰਾਜ, ਇਹ ਇਸ ਪ੍ਰਕਾਰ ਲੱਖਣਾ ਬਿਰਤੀ ਦੁਆਰਾ ਕਥਾ ਕਹਾਣੀਆਂ ਕਰਨੇ ਦੀ ਤੇ ਪਰਮੇਸ਼ਰ ਜੀ ਦੀ ਪ੍ਰਾਪਤੀ ਦੀ ਦਾਤ ਕਿੰਨਾ ਦੇ ਤਾਂ ਹੀ ਮਿਲਦੀ ਹੈ। ਹਜ਼ੂਰ ਫਰਮਾਵਣਾ ਕਰਦੇ ਨੇ ਭਾਈ, ਆਪੇ ਦਇਆ ਕਰੇ ਸੁਖ ਦਾਤਾ, ਸੁੱਖਾਂ ਦੇ ਦਾਤਾ ਸਰੂਪ ਪਰਮ ਪਿਤਾ ਪਰਮੇਸ਼ਵਰ ਜੀ ਵਾਹਿਗੁਰੂ ਨਿਰੰਕਾਰ ਜੀ, ਜਿਨ੍ਹਾਂ ਦੇ ਉੱਪਰ ਆਪ ਹੀ ਦਇਆ ਮਾਇਆ ਕਰ ਦਿੰਦੇ ਹਨ। ਉਹ ਪੂਰਿਆਂ ਸਤਿਗੁਰਾਂ ਨੂੰ ਮਿਲ ਕਰਕੇ ਅੰਮ੍ਰਿਤ ਨਾਮ ਨੂੰ ਪ੍ਰਾਪਤ ਕਰਕੇ ਸਾਰੰਗ ਨਾਮੇ ਤਨੁੱਖ ਨੂੰ ਪਾਣੀ ਹੱਥਾਂ ਵਿੱਚ ਰੱਖਣ ਵਾਲੇ ਪਰਮੇਸ਼ਵਰ ਜੀ ਦਾ ਅੰਮ੍ਰਿਤ ਨਾਮ ਜਪਦੇ ਨੇ। ਗੁਰਬਾਣੀ ਦੇ ਅੰਦਰ ਪਰਮੇਸ਼ਰ ਜੀ ਨੂੰ ਕੇਸਾ ਧਾਰੀ ਤੇ ਸ਼ਸਤਰ ਧਾਰੀ ਕਥਨ ਕੀਤਾ ਹੈ। ਸਾਰਿੰਗ ਪਾਣੀ ਜਿਸ ਦੇ ਹੱਥਾਂ ਵਿੱਚ ਸਾਰਿੰਗ ਨਾਮੇ ਤਨੁੱਖ ਹੈ, ਸੋ ਇਸੇ ਪ੍ਰਕਾਰ ਸਾਰਿੰਗ ਪਾਣੀ ਜੋ ਪਰਮੇਸ਼ਰ ਜੀ ਆਪਣਾ ਪਿਆਰ ਹਿਰਦਿਆਂ ਨੂੰ ਲਗਾ ਦੇਣ ਵਾਲੇ ਨੇ, ਸੋ ਕਹੀਏ ਸਾਰਿੰਗ ਪਾਣੀ। ਨਾਮ ਰੂਪੀ ਅੰਮ੍ਰਿਤ ਜਲ ਦੇ ਨਾਲ ਮਨ ਨੂੰ ਇਸ ਪ੍ਰਕਾਰ ਸਰਸ਼ਾਰ ਕਰ ਦੇਣਾ ਕਰਦੇ ਨੇ, ਨਕੋ ਨਕ ਭਰ ਦੇਣਾ ਕਰਦੇ ਨੇ, ਸੋ ਕਹੀਏ ਸਾਰਿੰਗ ਪਾਣੀ। ਇਸੇ ਪ੍ਰਕਾਰ ਸਤਿਗੁਰੂ ਕਲਗੀਧਰ ਸਾਹਿਬ ਜੀ ਨੇ ਬਚਨ ਕੀਤੇ ਹਨ ਨਾ ਜੀ, ਖੜਗ ਕੇਤ ਮੈਂ ਸਰਣ ਤਿਹਾਰੀ, ਹੇ ਖੜਗ ਦੇ ਨਿਸ਼ਾਨ ਵਾਲੇ ਝੰਡੇ ਦੇ ਮਾਲਕ ਵਾਹਿਗੁਰੂ ਜੀ, ਮੈਂ ਆਪ ਜੀ ਦੇ ਚਰਨਾਂ ਦੀ ਸ਼ਰਨ ਹੈ। ਕੇਤ ਨਾਮ ਝੰਡੇ ਦਾ, ਖੜਗ ਨਾਮ ਤਲਵਾਰ ਦਾ। ਵਾਹਿਗੁਰੂ ਜੀ ਦੇ ਦਰ ਤੇ ਜੋ ਨਿਸ਼ਾਨ ਸਾਹਿਬ ਝੂਲਦਾ ਨਾ ਸੱਚਖੰਡ ਦਰਬਾਰ ਦੇ ਅੰਦਰ, ਉਸ ਦੇ ਉੱਪਰ ਤਲਵਾਰ ਦਾ ਨਿਸ਼ਾਨ ਹੈ। ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ, ਜਿਸ ਵੇਲੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸੱਚਖੰਡ ਗਏ ਨੇ ਨਾ, ਵੇਈ ਨਦੀ ਵਿੱਚ ਟੁੱਬੀ ਮਾਰ ਕੇ 3 ਦਿਨ ਅਲੋਪ ਰਹੇ ਤੇ ਸੱਚਖੰਡ ਦਰਬਾਰ ਵਾਹਿਗੁਰੂ ਜੀ ਦੇ ਸਨਮੁਖ ਰਹੇ ਨੇ, ਉਦੋਂ ਵਾਹਿਗੁਰੂ ਜੀ ਦੇ ਦਰ ਤੇ ਜਿਹੜਾ ਤਲਵਾਰ ਦੇ ਨਿਸ਼ਾਨ ਵਾਲਾ ਨਿਸ਼ਾਨ ਸਾਹਿਬ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਦੇਖਿਆ ਨਾ, ਉਹੀ ਉਹ ਨਿਸ਼ਾਨ ਸਾਹਿਬ ਆ ਕੇ ਆਪਣੇ ਪੰਥ ਨੂੰ ਦਿੱਤਾ ਹੈ। ਸੋ ਇਸ ਪ੍ਰਕਾਰ ਖੜਗ ਕੇਤ ਵੀ ਨਾਮ ਹੈ, ਸਾਰੰਗ ਪਾਣੀ ਵੀ ਨਾਮ ਹੈ, ਸ਼ਸਤਰ ਧਾਰੀ ਕਥਨ ਕੀਤਾ ਹੈ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰੋ। ਮਹਾਰਾਜ, ਸੱਚੇ ਪਾਤਸ਼ਾਹ ਜੀ, ਅਸੀਂ ਕਿਰਪਾ ਦੀ ਪ੍ਰਾਪਤੀ ਵਾਲੇ ਕਿਵੇਂ ਹੋਈਏ? ਆਪੇ ਦਇਆ ਕਰੇ ਸੁਖ ਦਾਤਾ, ਸੁੱਖਾਂ ਦੇ ਦਾਤਾ ਪਰਮੇਸ਼ਰ ਜੀ ਆਪ ਜਿਨ੍ਹਾਂ ਤੇ ਦਇਆ ਮਾਇਆ ਕਰਦੇ ਨੇ ਸਤਿਗੁਰੂ ਜੀ ਦੇ ਨਾਲ ਮਿਲਦੇ ਨੇ। ਫਿਰ ਉਹ ਸਤਿਗੁਰੂ ਜੀ ਨੂੰ ਮਿਲੇ ਹੋਏ ਗੁਰਮੁਖ ਜਨ ਸਾਰਿੰਗ ਪਾਣੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਜਪਦੇ ਹਨ।
1: ਆਵਣ ਜਾਣਾ ਬਹੁੜ ਨਾ ਹੋਵਾ।
0: ਮਹਾਰਾਜ, ਫਿਰ ਉਹਨਾਂ ਨੂੰ ਨਾਮ ਜਪਣੇ ਦਾ ਫਲ ਕੀ ਮਿਲਦਾ, ਲਾਭ ਕੀ ਹੁੰਦਾ? ਤੇ ਹਜ਼ੂਰ ਬਚਨ ਕਰਨਾ ਕਰਦੇ ਨੇ, ਭਾਈ ਵਾਸ਼ਨਾਵਾਂ ਵਿੱਚ ਨਹੀਂ ਬੰਨਦੇ ਬੱਝਦੇ, ਇਸ ਕਰਕੇ ਬਹੁੜੋ ਬਾਰ ਬਾਰ ਜਨਮ ਲੈ ਕੇ ਆਉਣਾ ਨਹੀਂ ਹੁੰਦਾ। ਤੇ ਜਦੋਂ ਜਨਮ ਨਹੀਂ ਲੈਣਾ ਹੁੰਦਾ ਫਿਰ ਮਰਨਾ ਵੀ ਨਹੀਂ ਹੁੰਦਾ। ਕਾਲ ਦੇ ਮਾਰੇ ਹੋਏ ਮਾਰ ਕੇ ਜਰਦੇ ਜਾਂਦੇ ਨਹੀਂ ਤੇ ਵਾਸ਼ਨਾਵਾਂ ਦੇ ਬੱਧੇ ਹੋਏ ਜਨਮ ਲੈ ਕੇ ਆਉਂਦੇ ਨਹੀਂ। ਆਉਣਾ ਜਾਣਾ ਉਹਨਾਂ ਦਾ ਬਹੁੜ ਨਹੀਂ ਹੁੰਦਾ, ਮੁੱਕ ਜਾਂਦਾ ਹੈ।
1: ਗੁਰਮੁਖ ਸਹਿਜ ਧਿਆਇਆ,
0: ਜਿਨ੍ਹਾਂ ਗੁਰਮੁਖਾਂ ਨੇ ਸਹਿਜ ਹੀ ਸੁਭਾਵਕ ਹੀ ਸੁਤੇ ਸਿੱਧ ਹੀ ਸਹਿਜ ਗਿਆਨ ਦੁਆਰਾ ਸਹਿਜ ਆਨੰਦ ਸਰੂਪ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਹਿਰਦੇ ਦੇ ਪਿਆਰ ਕਰਕੇ ਧਿਆਇਆ ਹੈ।
1: ਮਨ ਹੀ ਤੇ ਮਨ ਮਿਲਿਆ ਸਵਾਮੀ
0: ਭਾਈ, ਇਸ ਕਰਕੇ ਸਰਵ ਸ਼੍ਰੋਮਣੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦਾ ਜਪ ਕਰਨੇ ਕਰਕੇ ਮਨ ਮਿਲਿਆ। ਸਰਬ ਸ੍ਰੇਸ਼ਟ ਪਰਮੇਸ਼ਰ ਜੀ ਉਹਨਾਂ ਨੂੰ ਹਿਰਦੇ ਸਥਾਨ ਵਿੱਚ ਆ ਕਰਕੇ ਸਵਾਮੀ ਮਾਲਕ ਜੀ ਮਿਲੇ ਹਨ।
1: ਮਨ ਸਮਾਇਆ
0: ਤੇ ਸਤਿਗੁਰੂ ਜੀ ਦੇ ਗੁਰਮੰਤਰ ਨੂੰ ਮੰਨਣੇ ਕਰਕੇ ਉਹਨਾਂ ਦੇ ਸ਼ੁੱਧ ਮਨ ਦੇ ਅੰਦਰ ਵਾਹਿਗੁਰੂ ਜੀ ਦਾ ਅੰਮ੍ਰਿਤ ਨਾਮ ਸਮਾਇਆ ਹੈ।
1: ਸੱਚ ਸੱਚ ਭਤੀਜਾ,
0: ਭਾਈ ਸੱਚੇ ਪਰਮੇਸ਼ਰ ਜੀ ਦੇ ਸੱਚੇ ਅੰਮ੍ਰਿਤ ਨਾਮ ਨੂੰ ਜਪ ਕਰਕੇ ਉਹ ਸਚਿਆਰ ਪੁਰਖ ਅਕਾਲ ਪੁਰਖ ਵਾਹਿਗੁਰੂ ਜੀ ਦੇ ਉੱਪਰ ਭਤੀਜੇ ਨੇ, ਅਕਾਲ ਪੁਰਖ ਜੀ ਦੇ ਭਰੋਸੇ ਵਾਲੇ ਨਿਸ਼ਚੇ ਵਾਲੇ ਹੋਏ ਹਨ।
1: ਆਪ ਗਵਾਇਆ,
0: ਉਹਨਾਂ ਨੇ ਵਾਹਿਗੁਰੂ ਜੀ ਨੂੰ ਨਿਸ਼ਚਾ ਕਰਕੇ ਸੱਤ ਰੂਪ ਜਾਣਿਆ ਤੇ ਬੇਨਤੀਆਂ ਕਰਦੇ ਨੇ, ਮੇਰਾ ਮੁਝ ਮਹਿ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਪਤੇ, ਕਿਆ ਲਾਗੈ ਮੇਰਾ। ਆਪਣੇ ਆਪ ਨੂੰ ਤੇ ਹਿਰਦੇ ਚੋਂ ਗਵਾਈ ਲਿਆ ਨਾ, ਆਪਣੇ ਆਪ ਨੂੰ ਤੇ ਕਥਨ ਕਰਦੇ ਹੀ ਨਹੀਂ ਕਿ ਮੈਂ ਵੀ ਕਿਛ ਹਾਂ। ਇਸ ਪ੍ਰਕਾਰ ਭਾਈ ਹਉਮੈ ਭਾਵ ਨੂੰ ਮੇਟ ਕਰਕੇ ਉਹਨਾਂ ਨੇ ਜਪ ਕੀਤਾ ਹੈ। ਭਾਈ ਇਸ ਕਰਕੇ ਫਿਰ ਇੱਕੋ ਇੱਕ ਵਾਹਿਦ ਹਸਤੀ ਪਰਮੇਸ਼ਰ ਉਹਨਾਂ ਦੇ ਹਿਰਦੇ ਦੇ ਵਿੱਚ ਸਵਾਮੀ ਮਾਲਕ ਜੀ ਸਦਾ ਸਦਾ ਵਸਦੇ ਹਨ। ਉਹਨਾਂ ਦੀ ਨਜ਼ਰ ਦੇ ਵਿੱਚ ਦੂਜਾ ਕੋਈ ਪ੍ਰਵਾਨ ਹੀ ਨਹੀਂ ਚੜਦਾ, ਦੂਜੇ ਕਿਸੇ ਦਾ ਆਸਰਾ ਹੀ ਮਨ ਵਿੱਚ ਨਹੀਂ ਲੈਂਦੇ, ਦੂਜੇ ਕਿਸੇ ਦੀ ਆਸ ਤੱਕਦੇ ਹੀ ਨਹੀਂ। ਪਾਏ ਗਹੇ ਜਬ ਤੇ ਤੁਮਰੇ, ਤਬ ਤੇ ਕੋ ਆਂਖ ਤਰੇ ਨਹੀਂ ਆਨੇ।
1: ਨਾਮ ਅੰਮ੍ਰਿਤ ਹੈ ਮੀਠਾ,
0: ਇੱਕੋ ਇੱਕ ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਹੀ ਸਾਰਿਆਂ ਮੇਵਿਆਂ ਤੋਂ ਮਿੱਠਾ ਹੈ, ਜਿਸ ਦੇ ਸਦਰਸ਼ ਦੂਜੀ ਕੋਈ ਮਿਠਾਸ ਹੀ ਨਹੀਂ। ਫਰੀਦਾ ਸੱਕਰ ਖੰਡ ਨਿਵਾਤ ਗੁਣ ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਦੂਜਾ ਕੋਈ ਵੀ ਮਿੱਠਾ ਖਾਣ ਤੋਂ ਬਾਅਦ ਜੇ ਸੌ ਵਰਿਆ ਮਿੱਠਾ ਖਾਜੈ ਭੀ ਫਿਰ ਕੌੜਾ ਖਾਏ, ਮਿੱਠਾ ਖਾਧਾ ਚੇਤਨ ਆਵੈ ਕੌੜਤਨ ਧਾਏ ਜਾਏ। ਇਹ ਹਾਲ ਹੈ ਦੁਨੀਆਂ ਦੇ ਮਿਠਾਸ ਦੇ ਪਦਾਰਥਾਂ ਦਾ, ਮਿੱਠਿਆਂ ਪਦਾਰਥਾਂ ਦਾ। ਪਰ ਜਿਸ ਨੇ ਮਿੱਠਾ ਨਾਮ ਅੰਮ੍ਰਿਤ ਦਾ ਚੱਖ ਲਿਆ ਨਾ, ਉਸ ਨੂੰ ਸਾਧ ਸੰਗਤ ਜੀ ਫਿਰ ਦੂਜਾ ਪਦਾਰਥ ਚੰਗਾ ਹੀ ਨਹੀਂ ਲੱਗਦਾ, ਪਿਆਰੇ ਅੰਮ੍ਰਿਤ ਨਾਮ ਵਿੱਚ ਹੀ ਜੁੜ ਜਾਂਦਾ ਹੈ। ਐਸਾ ਮਿੱਠਾ ਨਾਮ ਚਰਖੜੀਆਂ ਤੇ ਚੜੇ ਤੇ ਬੰਦ ਬੰਦ ਕਟਵਾਉਂਦੇ ਵੀ ਨਾਮ ਨੂੰ ਹੀ ਜਪਦੇ ਨੇ ਭਾਈ। ਐਸੇ ਮਿੱਠੇ ਪਿਆਰੇ ਇਸ ਪ੍ਰਕਾਰ ਜਗਤ ਦੇ ਅੰਦਰ ਰਹਿੰਦਿਆਂ ਹੋਇਆਂ ਵੀ ਇਸ ਸੱਚੇ ਨਿਰਮਲ ਪਰਮੇਸ਼ਰ ਜੀ ਦੇ ਨਾਮ ਨੂੰ ਜਪਦੇ ਨੇ। ਇਸੇ ਪ੍ਰਕਾਰ ਮਾਇਆ ਕਾਲਖ ਦੇ ਨਾਲ ਭਰੇ ਹੋਏ ਜਗ ਦੇ ਅੰਦਰ ਰਹਿੰਦਿਆਂ ਹੋਇਆਂ ਵੀ ਨਿਰਮਲ ਹਿਰਦੇ ਉਹਨਾਂ ਦੇ ਨਿਰਮਲ ਨੇ, ਸੱਚ ਸੋਈ ਜਿਹੜੇ ਸੱਚੇ ਪਰਮੇਸ਼ਰ ਜੀ ਦੀ ਸੋਈ ਸੋਭਾ ਕਰਦੇ ਹਨ।
1: ਨਾਨਕ ਨਾਮ ਪ੍ਰਭੂ ਤੇ ਪਾਈਐ,
0: ਤੇ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨਿਸ਼ਚੇ ਦੇ ਸਹਿਤ ਨਿਰਣਾ ਦਿੰਦੇ ਨੇ ਭਾਈ, ਪ੍ਰਭੂ ਪਰਮੇਸ਼ਰ ਜੀ ਦਾ ਨਾਮ ਪੂਰਿਆਂ ਸਤਿਗੁਰਾਂ ਤੋਂ ਹੀ ਪ੍ਰਾਪਤ ਕਰੀਦਾ ਹੈ।
1: ਤੁਰ ਲਿਖਿਆ ਹੋਈ
0: ਮਹਾਰਾਜ, ਫਿਰ ਪ੍ਰਾਪਤ ਕਿੰਨਾ ਨੂੰ ਹੁੰਦਾ, ਲੁਕਾਈ ਤੇ ਸਾਰੀ ਤੁਰੀ ਫਿਰਦੀ ਹੈ, ਪਰ ਸਤਿਗੁਰੂ ਜੀ ਦੇ ਦਰ ਤੇ ਸਾਰੀ ਜਾ ਕੇ ਸਾਰੀ ਗੁਰੂ ਵਾਲੇ ਬਣ ਕਰਕੇ ਸਾਰੀ ਨਾਮ ਕਿਉਂ ਨਹੀਂ ਪ੍ਰਾਪਤ ਕਰ ਲੈਂਦੇ? ਤੇ ਹਜ਼ੂਰ ਫਰਮਾਉਂਦੇ ਨੇ, ਤੋ ਦਰਗਾਹ ਤੋਂ ਜਿਨ੍ਹਾਂ ਦੇ ਮਸਤਕ ਦੇ ਉੱਪਰ ਸ਼ੁਭ ਲੇਖ ਪਰਮੇਸ਼ਰ ਜੀ ਨੇ ਪਾਇਆ ਹੋਵੇ ਨਾ, ਕਿ ਤੇਰਾ ਮਿਲਾਪ ਪੂਰਿਆਂ ਸਤਿਗੁਰਾਂ ਦੇ ਨਾਲ ਹੋਵੇਗਾ, ਭਾਈ ਉਹ ਸਤਿਗੁਰੂ ਜੀ ਦੇ ਪਾਸੋਂ ਆ ਕਰਕੇ ਅੰਮ੍ਰਿਤ ਨਾਮ ਨੂੰ ਪਾਉਂਦੇ ਨੇ। ਤੇ ਜਿਹੜੇ ਦੰਬੀਆਂ ਪਖੰਡੀਆਂ ਕਬਰਾਂ ਤੇ ਮੜੀਆਂ ਤੇ ਮੱਟਾਂ ਤੇ ਇਸੇ ਪ੍ਰਕਾਰ ਕੌਲੀਆਂ ਚੁੱਕ ਕੇ ਵੀਰਵਾਰ ਨੂੰ ਕਬਰਾਂ ਤੇ ਤੁਰੇ ਫਿਰਦੇ ਸ਼ੀਰਨੀਆਂ ਰੋਟ ਵੰਡਦੇ ਫਿਰਦੇ ਨੇ ਨਾ, ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਤੁਰ ਦਰਗਾਹ ਹੀ ਮੰਦ ਕਰਮੀ ਪਿਛਲੇ ਜਨਮਾਂ ਵਿੱਚ ਹੋਣੇ ਕਰਕੇ ਮੰਦੇ ਭਾਗ ਲਿਖੇ ਨੇ, ਤੇ ਮੰਦ ਭਾਗੀਆਂ ਨੂੰ ਫਿਰ ਸਤਿਗੁਰੂ ਜੀ ਦੇ ਦੀਦਾਰ ਹੀ ਨਹੀਂ ਹੁੰਦੇ, ਉਹ ਫਿਰ ਪੂਰਿਆਂ ਸਤਿਗੁਰਾਂ ਦੇ ਚਰਨਾਂ ਵਿੱਚ ਆਉਂਦੇ ਹੀ ਨਹੀਂ, ਉਹ ਦੰਬੀਆਂ ਪਖੰਡੀਆਂ ਕੋਲ ਜਾ ਕੇ ਖੁਆਰ ਹੁੰਦੇ ਰਹਿੰਦੇ ਨੇ। ਧੁਰ ਦਰਗਾਹ ਤੋਂ ਪਰਮੇਸ਼ਰ ਜੀ ਨੇ ਮਸਤਕ ਦੇ ਉੱਪਰ ਸ਼ੁਭ ਭਾਗ ਜਿਨ੍ਹਾਂ ਦੇ ਪਾ ਦਿੱਤੇ, ਭਾਈ ਉਹਨਾਂ ਨੂੰ ਪੂਰੇ ਸਤਿਗੁਰੂ ਜੀ ਦੇ ਪਾਸੋਂ ਅੰਮ੍ਰਿਤ ਨਾਮ ਦੀ ਪ੍ਰਾਪਤੀ ਹੁੰਦੀ ਹੈ ਜੀਓ।
1: ਪਲਾਰ ਮਹੱਲਾ ਤੀਜਾ,
0: ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਮਹਾਰਾਜ, ਗੁਰੂ ਨਾਨਕ ਦੇਵ ਸਾਹਿਬ ਜੀ ਤਾਂ ਕਲਯੁੱਗ ਦੇ ਸਮੇਂ ਵਿੱਚ ਅਵਤਾਰ ਧਾਰਨ ਕਰਕੇ ਆਏ ਨੇ ਨਾ, ਤਿੰਨ ਯੁੱਗ ਦੇ ਪਹਿਲਾਂ ਵੀ ਹੋਏ ਨੇ, ਸਤਯੁੱਗ ਹੋਇਆ, ਤ੍ਰੇਤਾ ਹੋਇਆ, ਦੁਆਪਰ ਹੋਇਆ, ਉਹਨਾਂ ਯੁੱਗਾਂ ਦੇ ਵਿੱਚ ਜਿਹੜੇ ਤਰੇ ਨੇ ਫਿਰ ਉਹ ਕਿਵੇਂ ਤਰਦੇ ਰਹੇ? ਸਾਂਝਾ ਨਾਮ ਸਰਬਤ ਸਮੁੱਚੇ ਰੂਪ ਵਿੱਚ ਤੇ ਪਰਮੇਸ਼ਰ ਜੀ ਦਾ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਜਪਾਇਆ, ਮਹਾਰਾਜ ਪਹਿਲੇ ਫਿਰ ਉਦੋਂ ਤੇ ਦੇਵੀਆਂ ਦੇਵਤੇ ਹੀ ਸਨ, ਉਦੋਂ ਤੇ ਉਹਨਾਂ ਦੇ ਮੰਤਰਾਂ ਦੇ ਜਪ ਹੋਣਗੇ, ਉਹ ਲੋਕ ਕਿਵੇਂ ਤਰੇ ਨੇ? ਤੇ ਹਜ਼ੂਰ ਫਰਮਾਉਂਦੇ ਹਨ ਜੀ,
1: ਗੰਧਰਵ ਨਾਮੇ ਸਭ ਉਧਰੇ,
0: ਭਾਈ ਗਣ ਸਮੂਹ ਭਗਤ ਜਨ ਜਿੰਨੇ ਤਰੇ ਨੇ, ਚਾਹੇ ਉਹ ਪ੍ਰਹਿਲਾਦ ਜੀ ਨੇ, ਚਾਹੇ ਉਹ ਧਰੂ ਜੀ ਨੇ, ਉਹਨਾਂ ਨੇ ਨਾਮ ਹੀ ਜਪਿਆ ਹਨ, ਉਹਨਾਂ ਨੇ ਜਾ ਕਰਕੇ ਕੋਈ ਛਿਲੇ ਨਹੀਂ ਕੱਢੇ, ਉਹਨਾਂ ਨੇ ਕੋਈ 68 ਤੀਰਥਾਂ ਦੀ ਯਾਤਰਾ ਨਹੀਂ ਕੀਤੀ, ਉਹ ਪੁੰਨ ਦਾਨ ਅਤੇ ਕਿਰਿਆ ਕਰਨ ਦੇ ਵਿੱਚ ਕਰਮ ਕਾਂਡ ਵਿੱਚ ਉਲਝੇ ਨਹੀਂ। ਗਣ ਜਿੰਨੇ ਵੀ ਸਮੂਹ ਭਗਤ ਜਨ ਹੋਏ ਨੇ ਉਹ ਨਾਮ ਕਰਕੇ ਤਰੇ ਨੇ। ਧਰੂ ਹੱਸਦਾ ਕਰ ਆਇਆ, ਕਰ ਪਿਆਰ ਪਿਓ ਕੁਛੜ ਲੀਤਾ, ਤੇ ਜਿਹੜੀ ਮਤਰੇਈ ਮਾਤਾ ਸੀ ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰੇਈ ਕੀਤਾ, ਤੇ ਭਗਤ ਜੀ ਰੋਣ ਲੱਗ ਗਏ। ਡੱਡੋ ਹਲੇਕਾ ਮਾਂ ਪੁੱਛੇ, ਤੂੰ ਸਾ ਵਾਣੀ ਹੈ ਕਿ ਸਰੀਤਾ? ਸਾ ਵਾਣੀ ਹਾਂ ਜਨਮ ਦੀ, ਨਾਮ ਨਾ ਭਗਤੀ ਕਰਮ ਦਰੀਤਾ। ਪੁੱਛਿਆ ਮਾਤਾ ਇਹ ਹਾਲ ਕਿਉਂ ਹੁੰਦੀ ਹੈ? ਤੇ ਦੱਸਣਾ ਕੀਤਾ ਨਾਮ ਨਹੀਂ ਜਪਿਆ ਤਾਂ ਇਹ ਹਾਲ ਹੋ ਰਿਹਾ। ਮਾਤਾ ਨਾਮ ਪਰਮੇਸ਼ਰ ਜੀ ਦਾ ਨਹੀਂ ਜਪਿਆ ਤੇ ਫਿਰ ਇਹ ਹਾਲ ਹੁੰਦੀ ਹੈ? ਫਿਰ ਇਹ ਦੱਸ ਪਿਤਾ ਦਾ ਰਾਜ ਕਿਵੇਂ ਮਿਲ ਜਾਵੇ? ਕਿਸ ਉਦਮ ਤੇ ਰਾਜ ਮਿਲਿਆ? ਸ਼ਤਰੂ ਤੇ ਸਭ ਹੋਵਨ ਮੀਤਾ। ਤੇ ਮਾਤਾ ਨੇ ਉਪਦੇਸ਼ ਕੀ ਦਿੱਤਾ? ਇਹ ਨਹੀਂ ਕਿਹਾ 40 ਦਿਨ ਨੰਗੇ ਪੈਰੀ ਤੁਰਿਆ ਫਿਰ, ਇਹ ਨਹੀਂ ਕਿਹਾ ਜਾ ਕਰਕੇ 68 ਤੀਰਥਾਂ ਦੇ ਇਸ਼ਨਾਨ ਕਰਦਾ। ਫਿਰ ਉਪਦੇਸ਼ ਕੀ ਦਿੱਤਾ? ਪਰਮੇਸ਼ਰ ਆਰਾਧੀਐ ਜਿੱਦੂ ਹੋਈਐ ਪਤਤ ਪਨੀਤਾ। ਫਿਰ ਜੰਗਲ ਨੂੰ ਚਲੇ ਗਏ, ਬਾਹਰ ਚੱਲਿਆ ਕਰਨ ਤਾਂ ਮਨ ਬੈਰਾਗੀ ਹੋਏ ਅਤੀਤਾ, ਘਰ ਵਿੱਚ ਇੱਥੇ ਬੈਠ ਗਿਆ ਨਾ ਤਾਂ ਮਤਰੇਈ ਨੇ ਇੱਥੇ ਵੀ ਨਹੀਂ ਜੱਪਣ ਦੇਣਾ। ਜਾ ਕਰਕੇ ਨਾਮ ਜਪਿਆ, ਭਗਵਾਨ ਜੀ ਦੇ ਦਰਸ਼ਨ ਹੋਏ, 36,000 ਵਰੇ ਦਾ ਧਰਤੀ ਦਾ ਰਾਜ ਤੇ ਅਟਲ ਪਦਵੀ ਨੂੰ ਪਾਇਆ। ਕਿਵੇਂ ਪਾਇਆ ਜੀ? ਪਰਮੇਸ਼ਰ ਆਰਾਧੀਐ, ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਜਪ ਕੇ। ਹਜ਼ੂਰ ਬਚਨ ਕਰਦੇ ਨੇ ਇਸੇ ਪ੍ਰਕਾਰ ਭਗਤ ਪ੍ਰਹਿਲਾਦ ਜੀ ਰਾਮ ਰਾਮ ਜਪਦੇ ਸਨ। ਰਾਮ ਚੰਦਰ ਜੀ ਦਾ ਜਨਮ ਵੀ ਨਹੀਂ ਸੀ ਹੋਇਆ ਪਰ ਉਹ ਰਾਮ ਰਾਮ ਪਰਮੇਸ਼ਰ ਜੀ ਦਾ ਨਾਮ ਜਪਦੇ ਸਨ ਸਤਯੁਗ ਦੇ ਸਮੇਂ ਦੇ ਅੰਦਰ। ਹਜ਼ੂਰ ਫਰਮਾਉਂਦੇ ਨੇ ਗਣ ਭਗਤ ਜਨਾਂ ਦੇ ਸਮੂਹ ਜਿੰਨੇ ਤਰੇ ਨੇ, ਗੰਧਰਵ ਦੇਵਤਿਆਂ ਦੇ ਰਾਗੀ ਇਤਿਆਦਿਕ ਜਿੰਨੇ ਤਰੇ ਨੇ, ਨਾਮੇ ਸਭ ਉਧਰੇ, ਸਾਰੇ ਸਤਯੁਗ ਦੇ ਸਮੇਂ ਤੋਂ ਦੁਆਪਰ ਤ੍ਰੇਤੇ ਤੇ ਕਲਯੁਗ ਦੇ ਜਿੰਨੇ ਵੀ ਸਮੂਹ ਤਰੇ ਨੇ ਭਗਤਾਂ ਦੇ, ਗੰਧਰਵ ਇਤਿਆਦਿਕ ਵੀ, ਹਾ ਹਾ ਹੂ ਹੂ ਇਤਿਆਦਿਕ ਗੰਧਰਵ ਤਰੇ ਨੇ, ਉਹ ਵੀ ਅੰਮ੍ਰਿਤ ਨਾਮ ਕਰਕੇ ਹੀ ਤਰੇ ਹਨ।
1: ਸ਼ਬਦ ਵਿਚਾਰ
0: ਭਾਈ ਇਸ ਕਰਕੇ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਅੰਮ੍ਰਿਤ ਨਾਮ ਦੀ ਵਿਚਾਰ ਹੀ ਧਾਰਨ ਕਰੋ।
1: ਮਾਰ ਸਦ ਮਨ ਵਸਾਇਆ,
0: ਮਹਾਰਾਜ ਮਨ ਵਿੱਚ ਨਾਮ ਕਿਵੇਂ ਵਸ ਜਾਵੇ? ਤੇ ਹਜ਼ੂਰ ਫਰਮਾਉਂਦੇ ਨੇ ਗੁਰੂ ਉਪਦੇਸ਼ ਰੂਪੀ ਖੜਗ ਦੇ ਨਾਲ ਮਨ ਦੇ ਵਿੱਚੋਂ ਹਉਮੈ ਰੂਪੀ ਬੈਰੀ ਨੂੰ ਮਾਰ ਲੈਣਾ ਕਰੋ। ਜਿਨ੍ਹਾਂ ਨੇ ਮਨ ਦੇ ਵਿੱਚੋਂ ਹਉਮੈ ਨੂੰ ਮਾਰਿਆ ਉਹਨਾਂ ਨੇ ਅੰਮ੍ਰਿਤ ਨਾਮ ਨੂੰ ਮਨ ਦੇ ਵਿੱਚ ਵਸਾਇਆ। ਸਾਧ ਸੰਗਤ ਜੀ ਹੁਣ ਰੌਸ਼ਨੀ ਤੇ ਹਨੇਰਾ ਇੱਕੇ ਥਾਂ ਤੇ ਇਕੱਠੇ ਤੇ ਨਹੀਂ ਨਾ ਰਹਿ ਸਕਦੇ। ਜੇ ਰਾਤ ਦਾ ਹਨੇਰਾ ਏ ਫਿਰ ਦਿਨ ਦੀ ਰੌਸ਼ਨੀ ਨਹੀਂ, ਜੇ ਸੂਰਜ ਚੜ੍ਹ ਗਿਆ ਚਾਨਣ ਹੋ ਗਿਆ ਤੇ ਫਿਰ ਰਾਤ ਦਾ ਹਨੇਰਾ ਨਹੀਂ। ਇਵੇਂ ਹਉਮੈ ਤੇ ਨਾਮ ਇੱਕੇ ਹਿਰਦੇ 'ਚ ਨਹੀਂ ਰਹਿ ਸਕਦੇ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸਹਿ ਇਕਠਾਏ। ਬਚਨ ਕਰਦੇ ਨੇ ਭਾਈ ਗੁਰੂ ਉਪਦੇਸ਼ ਰੂਪੀ ਖੜਗ ਦੇ ਨਾਲ ਹਉਮੈ ਰੂਪੀ ਬੈਰਨ ਨੂੰ ਮਾਰ ਲੈਣਾ ਕਰ। ਇਸ ਪ੍ਰਕਾਰ ਹਉਮੈ ਮਾਰ ਸਦ ਮਨ ਵਸਾਇਆ, ਜਿਨ੍ਹਾਂ ਨੇ ਵੀ ਮਨ ਵਿੱਚ ਵਸਾਇਆ ਹਉਮੈ ਨੂੰ ਮਾਰ ਕੇ ਵਸਾਇਆ, ਤੂੰ ਵੀ ਹਉਮੈ ਨੂੰ ਮਾਰ ਕੇ ਗੁਰ ਉਪਦੇਸ਼ ਦੀ ਖੜਗ ਨਾਲ ਤੇ ਵਾਹਿਗੁਰੂ ਗੁਰ ਮੰਤਰ ਨੂੰ ਹਿਰਦੇ ਵਿੱਚ ਵਸਾ ਲੈ ਗੁਰ ਉਪਦੇਸ਼ ਦੁਆਰਾ। ਗੁਰਮੁਖਾਂ ਨੇ ਸਦਾ ਸਦਾ ਹਿਰਦੇ ਵਿੱਚ ਧਾਰਨ ਕਰਕੇ ਨਾਮ ਨੂੰ ਰੱਖਿਆ ਹੈ ਜੀਓ। ਮਹਾਰਾਜ ਇਹ ਹਉਮੈ ਮਾਰਨੇ ਦੀ ਜਾਚ ਕਿੰਨਾ ਨੂੰ ਆਉਂਦੀ ਏ? ਹਜ਼ੂਰ ਫਰਮਾਉਂਦੇ ਨੇ ਜਿਨ੍ਹਾਂ ਦੇ ਤਾਂ ਹੀ ਸਤਿਗੁਰੂ ਜੀ ਉਪਦੇਸ਼ ਦੁਆਰਾ ਜਣਾ ਦਿੰਦੇ ਨੇ ਉਹੀ ਹਉਮੈ ਨੂੰ ਮਾਰਨ ਦੀ ਯੁਕਤੀ ਨੂੰ ਜਾਣਦੇ ਹਨ। ਤੇ ਫਿਰ ਮਹਾਰਾਜ ਪਰਮੇਸ਼ਰ ਜੀ ਦੇ ਨਾਲ ਮਿਲਦੇ ਕੌਣ ਨੇ? ਹਜ਼ੂਰ ਫਰਮਾਉਂਦੇ ਨੇ ਜਿਨ੍ਹਾਂ ਨੂੰ ਆਪੇ ਪੂਰੇ ਸਤਿਗੁਰਾਂ ਦੇ ਨਾਲ ਪਰਮੇਸ਼ਰ ਜੀ ਮਿਲਦੇ ਨੇ ਉਹ ਸਭ ਪਰਮੇਸ਼ਰ ਜੀ ਦੇ ਮੇਲੇ ਸਤਿਗੁਰੂ ਜੀ ਨੂੰ ਆ ਕੇ ਮਿਲਦੇ ਨੇ, ਫਿਰ ਸਤਿਗੁਰੂ ਜੀ ਦੇ ਨਾਲ ਮਿਲੇ ਹੋਏ ਪਰਮੇਸ਼ਰ ਜੀ ਨੂੰ ਮਿਲਦੇ ਨੇ। ਇਹ ਸਾਧ ਸੰਗਤ ਜੀ ਵੱਡੀ ਭਾਰੀ ਅਕਾਲ ਪੁਰਖ ਜੀ ਦੀ ਮਰਿਆਦਾ ਹੈ ਜਿਸ ਨੂੰ ਤਾਰਨਾ ਹੈ ਸਤਿਗੁਰੂ ਜੀ ਦੇ ਨਾਲ ਮਿਲ ਦਿੰਦੇ ਨੇ, ਤੇ ਜਿਹੜੇ ਸਤਿਗੁਰੂ ਜੀ ਦੇ ਨਾਲ ਮਿਲਦੇ ਨੇ ਸਤਿਗੁਰੂ ਜੀ ਨਾਮ ਜਪਾ ਕਰਕੇ ਪਰਮੇਸ਼ਰ ਨਾਲ ਮਿਲ ਦਿੰਦੇ ਹਨ। ਫਿਰ ਐਸੇ ਜਿਹੜੇ ਗੁਰਮੁਖ ਜਨ ਨੇ ਨਾ ਉਹ ਸ਼ਬਦਾਂ ਦੁਆਰਾ ਕੀਰਤਨ ਦੁਆਰਾ ਬੰਦਗੀ ਕਰਦਿਆਂ ਹੋਇਆਂ ਰਾਤ ਦਿਨ ਸਤਿਗੁਰੂ ਜੀ ਦੀ ਗੁਰਬਾਣੀ ਨੂੰ ਹੀ ਗਾਇਨ ਕਰਦੇ ਹਨ ਤੇ ਸੱਚੇ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦੁਆਰਾ ਤਿਸ ਦੇ ਸਰੂਪ ਰੂਪ ਦੇ ਅੰਦਰ ਮਨ ਦੀ ਲਿਵ ਨੂੰ ਲਗਾ ਕਰਕੇ ਰਹਿੰਦੇ ਹਨ ਜੀਓ।
1: ਖਿਨ ਖਿਨ ਨਾਮ ਸਮਾਲ,
0: ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡਾ ਇਹ ਪਦਾਰਥਾਂ ਦੇ ਮੋਹ ਕਰਕੇ ਤੇ ਵਿਸ਼ੇ ਵਿਕਾਰਾਂ ਦੇ ਇਸੇ ਪ੍ਰਕਾਰ ਵਿੱਚ ਲਬਰੇਜ਼ ਰਹਿਣੇ ਕਰਕੇ ਇਹ ਮੈਲਾ ਮਨ ਐਸਾ ਹੋਇਆ ਬੰਦਗੀ ਵੱਲ ਜੁੜਦਾ ਹੀ ਨਹੀਂ। ਜਪਜੀ ਸਾਹਿਬ ਯਤਨ ਕਰੀਏ ਕਰਨੇ ਦਾ, ਮੂਲ ਮੰਤਰ ਕਰਨੇ ਦਾ ਯਤਨ ਕਰੀਏ ਮਹਾਰਾਜ, ਦੌੜ ਦੌੜ ਕਰਕੇ ਸੰਸਾਰ ਵੱਲ ਨਹੀਂ ਜਾਂਦਾ। ਕਿਰਪਾ ਕਰੋ ਮਨ ਨੂੰ ਟਿਕਾਵਣੇ ਦੀ ਯੁਕਤੀ ਦੱਸੋ। ਤੇ ਹਜ਼ੂਰ ਫਰਮਾਉਂਦੇ ਨੇ ਭਾਈ ਆਪਣੇ ਆਪਣੇ ਮਨ ਨੂੰ ਇਵੇਂ ਸਿੱਖਿਆ ਦਿੰਦੇ ਰਹੋ, ਹੇ ਮੇਰਿਆ ਮਨਾ, ਖਿਨ ਖਿਨ ਕਾਲ, ਅਲਪ ਕਾਲ, ਥੋੜੇ ਤੋਂ ਥੋੜਾ ਸਮਾਂ, ਜਿੰਨਾ ਵੀ ਸਮਾਂ ਮਿਲ ਜਾਵੇ ਵਾਹਿਗੁਰੂ ਜੀ ਦੇ ਨਾਮ ਨੂੰ ਹਿਰਦੇ ਦੇ ਅੰਦਰ ਸੰਭਾਲਦਾ ਰਹੋ, ਜਪਦਾ ਰਹੋ। ਇਸੇ ਪ੍ਰਕਾਰ ਮਨ ਦਾ ਦੂਸਰਾ ਅਰਥ ਹੈ ਪਿਆਰਾ, ਹੇ ਪਿਆਰੇ ਪਰਮੇਸ਼ਰ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਖਿਨ ਖਿਨ ਮਾਤਰ ਵੀ ਸਦਾ ਸੰਭਾਲਦਾ ਹੀ ਰਹੋ। ਅੰਮ੍ਰਿਤ ਨਾਮ ਕਦੇ ਭੋਲੀ ਨਾ ਜਾਵੇ, ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਨਾਮ ਜਪੇ ਤੋਂ ਬਿਨਾਂ ਖਿਨ ਕਾਲ ਸਮਾਂ ਵੀ ਵਿਅਰਥ ਨਾ ਬੀਤੀਤ ਹੋ ਜਾਵੇ। ਖਿਨ ਖਿਨ ਕਾਲ ਸਮੇਂ ਦੇ ਅੰਦਰ ਨਾਮ ਨੂੰ ਹਿਰਦੇ ਦੇ ਅੰਦਰ ਚਿਤਾਰਦਾ ਹੀ ਰਹੂ।
1: ਗੁਰਕੀ ਦਾਤ ਸਬਦ ਸੁਖ ਅੰਤਰ।
0: ਭਾਈ ਇਸ ਪ੍ਰਕਾਰ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਵੱਡੀ ਭਾਰੀ ਦਾਤ ਹੈ, ਜੋ ਸ਼ਬਦ ਬ੍ਰਹਮ ਦੇ ਨਾਲ ਮਿਲਾ ਦਿੰਦੇ ਨੇ ਸੁਖ ਅੰਤਰ, ਤੇ ਬ੍ਰਹਮ ਪਾਰ ਬ੍ਰਹਮ ਨਿਰੰਕਾਰ ਪਰਮੇਸ਼ਰ ਜੀ ਦੀ ਪ੍ਰਾਪਤੀ, ਸੁਖ ਸਰੂਪ ਦੀ ਪ੍ਰਾਪਤੀ ਹਿਰਦੇ ਦੇ ਅੰਦਰ ਹੀ ਕਰਵਾ ਦਿੰਦੇ ਹਨ।
1: ਸਦਾ ਨਿਭਾ ਤੇਰਾ ਨਾਲ,
0: ਇਹ ਜੋ ਵਾਹਿਗੁਰੂ ਜੀ ਦਾ ਜਪਿਆ ਹੋਇਆ ਅੰਮ੍ਰਿਤ ਨਾਮ ਹੈ ਨਾ, ਇਹ ਸਦਾ ਸਦਾ ਲੋਕ ਅਤੇ ਪਰਲੋਕ ਦੇ ਵਿੱਚ ਤੇਰੇ ਨਾਲ ਨਿਭੇਗਾ। ਵਿਸ਼ਰਾਮ ਦੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਹਨ ਜੀ,
1: ਮਨਮੁਖ ਪਾਖੰਡ ਕਦੇ ਨਾ ਛੂਕਾ।
0: ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਨਾਮ ਨਹੀਂ ਜਪਦੇ ਤੇ ਜਿਹੜੇ ਜਪਦੇ ਨੇ, ਵੇਖਣ ਨੂੰ ਤੇ ਸਾਰੇ ਇੱਕੋ ਜਿਹੇ ਲੱਗਦੇ ਨੇ। ਦੋ ਅੱਖਾਂ ਮਨਮੁਖ ਦੀਆਂ, ਦੋ ਗੁਰਮੁਖ ਦੀਆਂ, ਇੱਕ ਲੱਖ ਗੁਰਮੁਖ ਦੇ ਮੁਖ ਤੇ ਆ, ਇੱਕ ਹੀ ਮਨਮੁਖ ਦੇ ਮੁਖ ਤੇ ਹੈ। ਦੋ ਹੱਥ ਮੁਖ ਦੇ ਮਨਮੁਖ ਦੇ, ਦੋ ਗੁਰਮੁਖ ਦੇ, ਦੋ ਪੈਰ ਮਨਮੁਖ ਦੇ, ਦੋ ਗੁਰਮੁਖ ਦੇ, ਇੱਕ ਧੜ ਗੁਰਮੁਖ ਦੇ ਕੋਲ ਹੈ, ਉਹੀ ਇੱਕ ਧੜ ਮਨਮੁਖ ਦੇ ਕੋਲ ਵੀ ਹੈ। ਮਹਾਰਾਜ ਪਛਾਣ ਕਿਵੇਂ ਹੋਵੇ ਕਿ ਗੁਰਮੁਖ ਕੌਣ ਤੇ ਮਨਮੁਖ ਕੌਣ ਹੈ? ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਜਿਹੜਾ ਮਨਮੁਖ ਹੁੰਦਾ ਉਹ ਪਖੰਡੀ ਹੁੰਦਾ, ਉਸ ਦੇ ਪਖੰਡ ਕਦੇ ਵੀ ਚੁੱਕੇ ਨਹੀਂ ਜਾਂਦੇ, ਪਖੰਡਾਂ ਨੂੰ ਨਹੀਂ ਛੱਡਦਾ। ਮਨਮੁਖਾਂ ਦੀਆਂ ਨਿਸ਼ਾਨੀਆਂ ਦੱਸੀਆਂ ਨੇ ਨਾ, ਕਿਸੇ ਨੂੰ ਦੁਖੀ ਵੇਖ ਕੇ ਖੁਸ਼ ਹੋਣਾ, ਹੁਣ ਫਸਿਆ ਹੈ, ਹੁਣ ਘੁੰਡੀ ਫਸ ਗਈ ਹੈ, ਹੁਣ ਵੇਖੀ ਕਿਵੇਂ ਲੀਕਾਂ ਨਿਕਲਦੀਆਂ। ਕਿਸੇ ਨੂੰ ਦੁਖੀ ਵੇਖ ਕੇ ਖੁਸ਼ ਹੋਣਾ ਇਹ ਮਨਮੁਖ ਦੀ ਨਿਸ਼ਾਨੀ ਹੈ, ਕਿਸੇ ਨੂੰ ਸੁਖੀ ਵੇਖ ਕੇ ਸੜਨਾ ਇਹ ਮਨਮੁਖ ਦੀ ਨਿਸ਼ਾਨੀ ਹੈ। ਇਸੇ ਪ੍ਰਕਾਰ ਖੋਟੇ ਕੰਮ ਵਾਸਤੇ ਹੱਠ ਕਰਨਾ ਇਹ ਮਨਮੁਖ ਦੀ ਨਿਸ਼ਾਨੀ ਹੈ, ਤੇ ਨਾ ਮੰਨਣ ਵਾਲੇ ਨੂੰ ਜਿੱਦ ਕਰਕੇ ਆਪਣੀ ਗੱਲ ਮਨਾਉਣ ਦਾ ਯਤਨ ਕਰਨਾ ਇਹ ਮਨਮੁਖ ਦੀ ਨਿਸ਼ਾਨੀ ਹੈ। ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਉਹ ਪਖੰਡ ਕਰਮਾਂ ਤੋਂ ਕਦੇ ਚੁੱਕਦਾ ਹੀ ਨਹੀਂ, ਕਦੇ ਵੀ ਪਖੰਡਾਂ ਨੂੰ ਨਹੀਂ ਵਿਸਾਰਦਾ, ਦੁਐਤ ਭਾਵਨਾ ਵਿੱਚ ਸਦਾ ਲੱਗਾ ਰਹਿੰਦਾ। ਇੱਕ ਪਰਮੇਸ਼ਰ ਜੀ ਨੂੰ ਛੱਡ ਕੇ ਦੁਐਤ ਭਾਵਨਾ ਵਿੱਚ ਲੱਗਾ ਰਹਿੰਦਾ, ਫਿਰ ਸਦਾ ਸਦਾ ਦੁੱਖ ਪਾਉਂਦਾ ਹੈ।
1: ਨਾਮ ਵਿਸਾਰ ਵਿਖਿਆ ਮਨ ਰਾਤੇ।
0: ਭਾਈ ਮਨਮੁਖਾਂ ਦੀ ਇਹ ਨਿਸ਼ਾਨੀ ਹੈ, ਅੰਮ੍ਰਿਤ ਨਾਮ ਨੂੰ ਮਨ ਦੇ ਵਿੱਚੋਂ ਵਿਸਾਰਿਆ ਹੁੰਦਾ ਤੇ ਵਿਸ਼ੇ ਵਿਕਾਰਾਂ ਦੇ ਵਿੱਚ ਰਾਤ ਦਿਨ ਗਲਤਾਨ ਰਹਿੰਦੇ ਹਨ,
1: ਜਨਮ ਗਵਾਏ,
0: ਤੇ ਵਿਸ਼ੇ ਵਿਕਾਰਾਂ ਵਿੱਚ ਗਲਤਾਨ, ਝੂਠ ਅਤੇ ਝੂਠ ਵਿੱਚ ਗਲਤਾਨ ਰਹਿਣੇ ਕਰਕੇ ਆਪਣੇ ਜਨਮ ਨੂੰ ਵਿਅਰਥ ਗਵਾ ਲੈਂਦੇ ਹਨ।
1: ਫਿਰ ਹੱਥ ਨਾ ਆਵੇ
0: ਇਹ ਵੇਲਾ ਮਨੁੱਖਾ ਜਨਮ ਵਾਲਾ, ਇਹ ਵੇਲਾ ਨਾਮ ਜਪਣ ਵਾਲਾ, ਇਹ ਨਾ ਵੇਲਾ ਸਤਸੰਗਤ ਦੀਆਂ ਘੜੀਆਂ ਵਾਲਾ, ਇਹ ਵੇਲਾ ਅੰਮ੍ਰਿਤ ਵੇਲੇ ਵਾਲਾ, ਫਿਰ ਇਹ ਅਵਸਰ ਚੜ੍ਹੈ ਨਾ ਹੱਥਾ। ਫਿਰ ਮਨੁੱਖਾ ਜਨਮ ਰੂਪੀ ਵੇਲਾ ਹੱਥ ਨਹੀਂ ਚੜ੍ਹੇਗਾ, ਇਹ ਵੇਲਾ ਫਿਰ ਹੱਥ ਨਾ ਆਵੇ। ਭਾਈ ਮਨੁੱਖਾ ਜਨਮ ਦਾ ਵੇਲਾ ਨਾਮ ਜਪਣ ਦਾ ਫਿਰ ਹੱਥ ਨਹੀਂ ਆਉਣਾ, ਇੱਕ ਵਾਰ ਦੇਹੀ ਬਿਨਸ ਗਈ ਸੋ ਬਿਨਸ ਗਈ, ਫਿਰ ਮਨੁੱਖਾ ਜਨਮ ਹੱਥ ਨਹੀਂ ਆਵੇਗਾ।
1: ਸਦਾ ਪਛਤਾਏ
0: ਫਿਰ ਗਰਭ ਜੂਨੀਆਂ ਵਿੱਚ ਗਲਦੇ ਹੋਏ ਨਰਕਾਂ ਦੇ ਦੁੱਖ ਭੋਗਦਿਆਂ ਹੋਇਆ ਜਿਹੜੇ ਮਨਮੁਖ ਨੇ ਰਾਤ ਦਿਨ ਬਹੁਤਾ ਪਛਤਾਤਾਪ ਕਰਦੇ ਹਨ, ਜਿਹੜੇ ਸਤਿਗੁਰੂ ਜੀ ਤੋਂ ਆ ਕਰਕੇ ਵਾਹਿਗੁਰੂ ਜੀ ਦੀ ਪ੍ਰਾਪਤੀ ਦਾ ਰਸਤਾ ਕਦੇ ਆ ਕੇ ਪੁੱਛਦੇ ਹੀ ਨਹੀਂ, ਉਹ ਸੰਕਲਪਾਂ ਵਿਕਲਪਾਂ ਦੇ, ਫੁਰਨਿਆਂ ਦੇ, ਵਾਸ਼ਨਾਵਾਂ ਦੇ ਮਾਰੇ ਹੋਏ, ਵਾਸ਼ਨਾਵਾਂ ਦੇ ਬੱਧੇ ਹੋਏ ਆ ਕੇ ਜਨਮੈ ਜਨਮਦੇ ਨੇ ਤੇ ਕਾਲ ਦੇ ਮਾਰੇ ਹੋਏ ਮਰਦੇ ਹਨ। ਜਿਉਂਦੇ ਜੀ ਵਿਸ਼ਟਾ ਕਾਮ ਕ੍ਰੋਧ ਇਤਿਆਦਿਕ ਗੰਦਗੀ ਦੇ ਵਿੱਚ ਸਦਾ ਸਮਾਏ ਰਹਿੰਦੇ ਨੇ, ਮਰਨੇ ਤੋਂ ਉਪਰੰਤ ਗਟਰ ਦੇ ਗੰਦਗੀ ਦੇ ਕੀੜੇ ਬਣ ਕੇ ਗੰਦਗੀ ਵਿਸ਼ਟਾ ਦੇ ਅੰਦਰ ਸਮਾਏ ਰਹਿੰਦੇ ਹਨ।
1: ਨਾਮ ਰਤੇ ਸੇ ਉਧਰੇ।
0: ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਗੁਰਮੁਖ ਕਿਵੇਂ ਤਰਦੇ ਨੇ, ਕਿਵੇਂ ਆਸਾ ਤ੍ਰਿਸ਼ਨਾ ਦੀ ਨਦੀ ਤੋਂ ਪਾਰ ਲੰਘਦੇ ਨੇ, ਕਿਵੇਂ ਕਾਮ ਕ੍ਰੋਧ ਦੇ ਨਾਲਿਆਂ ਨੂੰ ਪਾਰ ਕਰਦੇ ਨੇ ਤੇ ਕਿਵੇਂ ਭਵ ਸਾਗਰ ਤੋਂ ਤਰਦੇ ਨੇ। ਹਜ਼ੂਰ ਫਰਮਾਉਂਦੇ ਨੇ ਭਾਈ ਗੁਰਮੁਖ ਨਾਮ ਰਤੇ, ਜਿਹੜੇ ਗੁਰਮੁਖ ਜਾਣਦੇ ਨਾ ਉਹਨਾਂ ਦੇ ਹਿਰਦੇ ਪ੍ਰੇਮ ਰੰਗ ਦੇ ਵਿੱਚ ਨਾਮ ਰੰਗਣ ਦੇ ਅੰਦਰ ਸਦਾ ਰੰਗੀਜ਼ੇ ਰਹਿੰਦੇ ਨੇ ਤੇ ਨਾਮ ਕਰਕੇ ਸੰਸਾਰ ਤੋਂ ਉਧਰੇ ਉਹ ਧਰੇ ਹਨ।
1: ਗੁਰ ਕਾ ਸ਼ਬਦ ਵਿਚਾਰ,
0: ਪਾਵਨ ਗੁਰ ਸ਼ਬਦ ਦੀ ਵਿਚਾਰ ਕਦੇ ਮਨ ਦੇ ਅੰਦਰੋਂ ਤਿਆਗਦੇ ਹੀ ਨਹੀਂ। ਮਨ ਕਾਮ ਕ੍ਰੋਧ ਵੱਲ ਜਾਣ ਲੱਗੇ ਤੇ ਉਸੇ ਵੇਲੇ ਸਿੱਖਿਆ ਦਿੰਦੇ ਨੇ, ਪਾਪੀਆ ਮਨਾ ਕੁੱਟ ਬੜੀ ਪੈਣੀ ਹੋ, ਮਾਰ ਬੜੀ ਪੈਣੀ ਹੋ। ਸਤਿਗੁਰੂ ਜੀ ਨੇ ਰੋਕਿਆ, ਪਰਾਇਆ ਰੂਪ ਧਨ ਦੇਖ ਕਰਕੇ ਬੁਰਾ ਫੁਰਨਾ ਨਹੀਂ ਲਿਆਉਣਾ, ਕਿਉਂ ਕਾਮੀ ਹੋ ਰਿਹਾ, ਉਸੇ ਵੇਲੇ ਸਿੱਖਿਆ ਦੇ ਲੈਂਦੇ ਨੇ। ਗੁਰ ਸ਼ਬਦ ਦੀ ਵਿਚਾਰ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ, ਮਨਾ ਬੁਰੀ ਨਜ਼ਰ ਨਾ ਕਰ, ਆਪਣੀ ਮਾਂ ਵਰਗੀ ਭੈਣ ਵਰਗੀ ਇਸ ਪੁੱਤਰੀ ਵਰਗੀ ਇਸ ਪ੍ਰਕਾਰ ਪਰ ਇਸਤਰੀ ਨੂੰ ਜਾਣਨਾ ਕਰ। ਇਵੇਂ ਗੁਰ ਸ਼ਬਦ ਦੀ ਵਿਚਾਰ ਮਨ ਵਿੱਚ ਕਰਦੇ ਹਨ।
1: ਜੀਵਨ ਮੁਕਤ ਹਰ ਨਾਮ ਧਿਆਇਆ,
0: ਭਾਈ ਜਿਨ੍ਹਾਂ ਨੇ ਹਰੀ ਪਰਮੇਸ਼ਰ ਜੀ ਦਾ ਨਾਮ ਇਵੇਂ ਮਨ ਦੇ ਪਿਆਰ ਕਰਕੇ ਧਿਆਇਆ, ਉਹ ਮਰਨ ਤੱਕ ਮੁਕਤੀ ਨੂੰ ਨਹੀਂ ਡੀਗਦੇ ਕਿ ਮਰ ਕੇ ਮੁਕਤੀ ਨੂੰ ਪਾਵਾਂਗੇ। ਉਹ ਤੇ ਜਿਉਂਦੇ ਜੀ ਜੀਵਨ ਮੁਕਤ ਹੋ ਜਾਂਦੇ ਨੇ, ਜਿਉਂਦੇ ਜੀ ਮਾਇਆ ਦੇ ਬੰਧਨਾਂ ਤੋਂ ਵਿਕਾਰਾਂ ਦੇ ਬੰਧਨਾਂ ਤੋਂ ਛੁੱਟ ਜਾਂਦੇ ਨੇ। ਬੰਧਨਾਂ ਤੋਂ ਛੁੱਟ ਜਾਣਾ ਹੀ ਮੁਕਤੀ ਹੈ ਤੇ ਬੰਧਨਾਂ ਵਿੱਚ ਬੱਝੇ ਰਹਿਣਾ ਜਨਮ ਮਰਨ ਦਾ ਮੂਲ ਹੈ। ਭਾਈ ਉਹ ਜਿਉਂਦੇ ਜੀ ਹੀ ਮੁਕਤ ਹੋ ਜਾਂਦੇ ਹਨ ਜੀਵਨ ਮੁਕਤੀ ਨੂੰ ਪਾ ਕਰਕੇ। ਭਗਤ ਜੀ ਨੇ ਬਚਨ ਕੀਤਾ ਸੀ ਨਾ, ਮੂਏ ਹੋਏ ਜੋ ਮੁਕਤ ਦੇਓਗੇ ਮੁਕਤ ਨਾ ਜਾਣੇ ਕੋਇਲਾ। ਮਹਾਰਾਜ ਜੇ ਮਰਨ ਤੋਂ ਬਾਅਦ ਮੁਕਤੀ ਦਿਓਗੇ ਤੇ ਸੰਸਾਰ ਦੇ ਕਿਸ ਬੰਦੇ ਨੇ ਜਾਣਨਾ ਕਿ ਫਲਾਣਾ ਮੁਕਤ ਹੋ ਗਿਆ, ਜਿਉਂਦੇ ਜੀ ਮੁਕਤੀ ਦਿਓ। ਤੇ ਹਜ਼ੂਰ ਬਚਨ ਕਰਦੇ ਨੇ, ਭਾਈ ਉਹਨਾਂ ਨਾਮ ਦੇ ਰਸੀਆਂ ਦੀ ਮਰਿਆਦਾ ਐਸੀ ਹੈ, ਹਰੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਹਿਰਦੇ ਵਿੱਚ ਸਦਾ ਧਾਰਨ ਕਰਕੇ ਰੱਖਦੇ ਹਨ।
1: ਮਨ ਤਨ ਨਿਰਮਲ, ਨਿਰਮਲ ਮਤ ਉਤਮ,
0: ਭਾਈ ਉਹਨਾਂ ਦਾ ਮਨ ਵੀ ਨਿਰਮਲ, ਉਹਨਾਂ ਦਾ ਤਨ ਵੀ ਨਿਰਮਲ, ਉਹਨਾਂ ਦੀ ਆਤਮ ਵਿਸ਼ੈਣੀ ਉੱਤਮ ਜਿਹੜੀ ਮਤ ਹੈ ਉਹ ਵੀ ਨਿਰਮਲ ਨਾਮ ਨੂੰ ਜਪ ਕੇ ਨਿਰਮਲ ਹੋਈ ਹੈ।
1: ਉਤਮ ਬਾਣੀ ਹੋਈ,
0: ਤੇ ਉਹਨਾਂ ਦੀ ਜਿਹੜੀ ਮੁੱਖ ਵਾਕ ਬਾਣੀ ਹੈ ਨਾ, ਇਹ ਵੀ ਬੜੀ ਪਵਿੱਤਰ ਹੋ ਗਈ ਹੈ। ਅੰਮ੍ਰਿਤ ਬਚਨ ਸਾਧਕੀ ਬਾਣੀ, ਅੰਮ੍ਰਿਤ ਵਰਗੇ ਮਿੱਠੇ ਬੋਲਾਂ ਨੂੰ, ਅੰਮ੍ਰਿਤ ਮੌਤ ਤੋਂ ਰਹਿਤ ਕਰਨ ਵਾਲੇ, ਅਮਰ ਪਦਵੀ ਦੇਣ ਵਾਲੇ ਨਾਮ ਦੇ ਬੋਲਾਂ ਨੂੰ ਉਹ ਬੋਲਦੇ ਹਨ।
1: ਇੱਕੋ ਪੁਰਖ ਏਕ ਪ੍ਰਭ ਜਾਤਾ,
0: ਉਹਨਾਂ ਨੇ ਇੱਕੋ ਪੁਰਖ ਕਰਤਾ ਪੁਰਖ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਜਪਿਆ। ਇੱਕੋ ਇੱਕ ਪਰਮੇਸ਼ਰ ਜੀ ਨੂੰ ਸ੍ਰਿਸ਼ਟੀ ਦੇ ਪੈਦਾ ਕਰਨ ਵਾਲਾ, ਪਾਲਣ ਵਾਲਾ ਤੇ ਨਾਸ਼ ਕਰਨ ਵਾਲਾ ਜਾਣਿਆ ਹੈ, ਤੇ ਦੂਜਾ ਕੋਈ ਅਵਰ ਸਥਾਨ ਤੇ ਹੋਰ ਵੀ ਨਹੀਂ ਜਾਣਿਆ ਕਿ ਇਸ ਬ੍ਰਹਿਮੰਡ ਦੇ ਅੰਦਰ ਪਰਮੇਸ਼ਰ ਜੀ ਦੀ ਬੰਦਗੀ ਹੈ ਤੇ ਦੂਜੇ ਵਿੱਚ ਕਿਸੇ ਹੋਰ ਦੀ ਹੋਵੇਗੀ। ਨਹੀਂ ਭਾਈ, ਕਿਸੇ ਅਵਰ ਸਥਾਨ ਤੇ ਵੀ ਦੂਜੇ ਨੂੰ ਨਹੀਂ ਜਾਣਿਆ, ਕਰੋੜਾਂ ਬ੍ਰਹਿਮੰਡਾਂ ਦੇ ਸਵਾਮੀ ਮਾਲਕ ਵਾਹਿਗੁਰੂ ਜੀ ਨੂੰ ਹੀ ਜਾਣਿਆ ਹੈ। ਮਹਾਰਾਜ ਉਹਨਾਂ ਦਾ ਨਿਸ਼ਚਾ ਕਿਹੋ ਜਿਹਾ ਹੁੰਦਾ ਹੈ? ਭਾਈ ਉਹਨਾਂ ਦਾ ਨਿਸ਼ਚਾ ਐਸਾ ਹੁੰਦਾ, ਉਹ ਜਾਣਦੇ ਨੇ ਆਪੇ ਕਰੇ, ਪਰਮੇਸ਼ਰ ਜੀ ਨੇ ਆਪੇ ਸਫਲ ਮਾਇਆ ਦੁਆਰਾ ਸ਼ਿਵ ਜੀ ਬ੍ਰਹਮਾ ਵਿਸ਼ਨੂੰ ਨੂੰ ਪੈਦਾ ਕੀਤਾ ਹੈ। ਕਰਾਏ ਪ੍ਰਭ ਆਪੇ, ਪ੍ਰਭੂ ਪਰਮੇਸ਼ਰ ਜੀ ਆਪੇ ਹੀ ਉਹਨਾਂ ਦੁਆਰਾ ਸ੍ਰਿਸ਼ਟੀ ਦੀ ਰਚਨਾ ਪਾਲਣਾ ਤੇ ਸੰਘਾਰ ਕਰਵਾਉਂਦੇ ਨੇ। ਇਸੇ ਪ੍ਰਕਾਰ
1: ਆਪੇ ਕਰੇ ਕਰਾਏ ਪ੍ਰਭ ਆਪੇ,
0: ਉਹ ਹਿਰਦੇ ਦੇ ਅੰਦਰ ਨਿਰਮਲ ਭਾਵ ਐਸਾ ਰੱਖਦੇ ਨੇ ਆਪੇ ਕਰੇ, ਕਿ ਪਰਮੇਸ਼ਰ ਜੀ ਆਪੇ ਹੀ ਗੁਰੂ ਨਾਨਕ ਰੂਪ ਹੋ ਕਰਕੇ ਨਾਮ ਬਾਣੀ ਦਾ ਉਪਦੇਸ਼ ਕਰਦੇ ਨੇ। ਕਰਾਏ ਪ੍ਰਭ ਆਪੇ, ਤੇ ਆਪਣੇ ਗੁਰਸਿੱਖ ਪਿਆਰਿਆਂ ਦੇ ਪਾਸੋਂ ਆਪਣੇ ਉਪਦੇਸ਼ ਦੀ ਕਮਾਈ ਵੀ ਆਪ ਹੀ ਕਿਰਪਾ ਕਰਕੇ ਕਰਾਉਂਦੇ ਹਨ।
1: ਨਦਰ ਕਰੇ,
0: ਇਹ ਦਾਤਾ ਕਿੰਨਾਂ ਨੂੰ ਮਿਲਦੀਆਂ ਨੇ? ਆਪੇ ਹੀ ਹਰੀ ਪਰਮੇਸ਼ਰ ਜੀ ਜਿਨ੍ਹਾਂ ਦੇ ਉੱਪਰ ਨਦਰ ਸਵੱਲੀ ਕਰ ਦਿੰਦੇ ਹਨ। ਉਹਨਾਂ ਦਾ ਮਨ, ਉਹਨਾਂ ਦਾ ਤਨ ਹਰੀ ਪਰਮੇਸ਼ਰ ਜੀ ਦੀ ਪ੍ਰਾਪਤੀ ਕਰਾਉਣ ਵਾਲੀ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦੇ ਅੰਦਰ ਹੀ ਰੰਗਿਆ ਰਹਿੰਦਾ ਹੈ। ਹੱਥਾਂ ਦੇ ਨਾਲ ਟਹਿਲ ਸੇਵਾ ਸਦਾ ਕਰਦੇ ਰਹਿੰਦੇ ਨੇ ਤੇ ਸੇਵਾ ਕਰਦਿਆਂ ਵੀ ਸੁਰਤ ਕਰਕੇ ਵਾਹਿਗੁਰੂ ਜੀ ਦੇ ਨਾਮ ਦੇ ਅੰਦਰ ਹੀ ਸਮਾਏ ਰਹਿੰਦੇ ਨੇ। ਗੁਰਮੁਖਾਂ ਨੂੰ ਦੇਖਿਆ ਨਾ, ਸੇਵਾ ਕਰਦਿਆਂ ਟੋਕਰੀ ਢੋਈ ਜਾਣਗੇ, ਨਾਲੇ ਜਾਪ ਕਰੀ ਜਾਂਦੇ ਸਤ ਨਾਮ ਵਾਹਿਗੁਰੂ ਦਾ। ਭਾਈ ਇਸ ਪ੍ਰਕਾਰ ਸੇਵਾ ਕਰਦਿਆਂ ਵੀ ਸੁਰਤ ਨਾਮ ਵਿੱਚ ਸਮਾਈ ਰਹਿੰਦੀ ਹੈ ਤਿੰਨਾਂ ਦੀ। ਜੋ ਪਰਮੇਸ਼ਰ ਜੀ ਅਲੱਖ ਲਖੇ ਜਾਣ ਤੋਂ ਰਹਿਤ ਨੇ, ਅਭੇਵਾ ਭੇਦ ਤੋਂ ਰਹਿਤ ਨੇ, ਕਿਸੇ ਨੇ ਜਿਸ ਦਾ ਭੇਦ ਨਹੀਂ ਜਾਣਿਆ, ਉਹ ਪਰਮੇਸ਼ਰ ਜੀ ਉਹਨਾਂ ਦੇ ਹਿਰਦੇ ਵਿੱਚ ਆ ਕਰਕੇ ਸਾਖਿਆਤਕਾਰ ਹੋ ਕਰਕੇ ਵਸੇ ਹਨ। ਇਸ ਪ੍ਰਕਾਰ ਗੁਪਤ ਤਾਂ ਸਭਨਾਂ ਦੇ ਹਿਰਦੇ ਵਿੱਚ ਨੇ, ਪਰ ਗੁਰਮੁਖਾਂ ਦੇ ਹਿਰਦੇ ਦੇ ਅੰਦਰ ਸਾਖਿਆਤ ਹੋ ਕਰਕੇ ਵਸੇ ਹਨ।
1: ਗੁਰਮੁਖ ਹੋਏ ਲਖਾਏ,
0: ਜਿਹੜੇ ਮਨਮੁਖਤਾਈ ਨੂੰ ਛੱਡ ਕੇ ਗੁਰਉਪਦੇਸ਼ ਦੁਆਰਾ ਗੁਰਮੁਖ ਹੋਏ ਨੇ, ਸਤਿਗੁਰੂ ਜੀ ਨੇ ਕਿਰਪਾਲਤਾ ਕਰਕੇ ਹਰੀ ਪਰਮੇਸ਼ਰ ਜੀ ਦਾ ਸਰੂਪ ਤਿੰਨਾਂ ਦੇ ਤਾਈ ਜਣਾ ਦਿੱਤਾ ਹੈ।
1: ਜਿਸ ਬਹਾਵਾ ਤਿਸ ਆਪੇ ਦੇਵਾ,
0: ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਦੇ ਨੇ, ਆਪਣੇ ਅੰਮ੍ਰਿਤ ਨਾਮ ਦੀ ਦਾਤ ਜਿਸ ਨੂੰ ਦੇਣੀ ਪਾਉਂਦੀ ਹੈ ਸਤਿਗੁਰੂ ਜੀ ਦੇ ਨਾਲ ਮਿਲਾ ਕਰਕੇ ਸਤਿਗੁਰੂ ਜੀ ਦੇ ਦੁਆਰਾ ਵਾਹਿਗੁਰੂ ਜੀ ਨਾਮ ਦੀ ਦਾਤ ਤਿੰਨਾਂ ਉੱਤਮ ਅਧਿਕਾਰੀਆਂ ਦੇ ਅਧਿਕਾਰੀਆਂ ਦੇ ਤਾਂ ਹੀ ਦਿੰਦੇ ਹਨ ਜਿਹੜੇ ਵਾਹਿਗੁਰੂ ਜੀ ਦੇ ਮਨ ਨੂੰ ਭਾਉਂਦੇ ਨੇ ਨਾ ਕਿ ਇਹ ਸਚਿਆਰ ਪੁਰਖ ਨੇ ਇਹ ਚੰਗੇ ਪੁਰਖ ਨੇ ਇਹ ਭਲੇ ਜੀਵ ਨੇ ਇਹ ਗੁਰਮੁਖ ਜੀਵ ਨੇ ਇਹ ਪਵਿੱਤਰ ਆਤਮਾ ਵਾਲੇ ਨੇ ਉਹਨਾਂ ਨੂੰ ਆਪਣੇ ਭਾਣੇ ਵਿੱਚ ਆਪਣੇ ਹੁਕਮ ਦੇ ਅੰਦਰ ਚਲਾਉਣਾ ਕਰਦੇ ਨੇ ਨਾਨਕ ਜਿਸ ਭਾਵ ਹੈ ਤਿਸ ਆਪੇ ਦੇਵੈ ਜਿਸ ਨੂੰ ਨਾਮ ਦੇਣਾ ਪਾਉਂਦਾ ਪਰਮੇਸ਼ਰ ਜੀ ਆਪ ਹੀ ਗੁਰੂ ਰੂਪ ਹੋ ਕਰਕੇ ਨਾਮ ਦਿੰਦੇ ਨੇ ਤੇ ਜਿਵੇਂ ਜਿਵੇਂ ਗੁਰਮੁਖਾਂ ਨੂੰ ਗੁਰਮੁਖਤਾਈ ਦੇ ਮਾਰਗ ਦੇ ਉੱਪਰ ਚਲਾਉਣਾ ਪਾਉਂਦਾ ਤੇਵੇਂ ਗੁਰਮੁਖਤਾਈ ਦੇ ਮਾਰਗ ਦੇ ਉੱਪਰ ਚਲਾਉਂਦੇ ਨੇ ਇਹ ਨਿਸ਼ਚਾ ਨਾਮ ਦੇ ਰਸੀਆਂ ਨੂੰ ਸਦਾ ਹੀ ਰਹਿੰਦਾ ਇਸ ਨਿਸ਼ਚੇ ਦੇ ਸਹਿਤ ਹੋ ਕਰਕੇ ਸਦਾ ਪਰਮੇਸ਼ਰ ਜੀ ਦੀ ਬੰਦਗੀ ਕਰਦੇ ਨੇ ਜਦੋਂ ਤੱਕ ਜੀਵਨ ਕਾਲ ਬਣਿਆ ਰਹਿੰਦਾ ਸੁਰਤ ਕਰਕੇ ਸਮਾਏ ਰਹਿੰਦੇ ਨੇ ਵਿਕਾਰਾਂ ਤੋਂ ਰਹਿਤ ਹੋਣੇ ਕਰਕੇ ਵਿਕਾਰਾਂ ਤੋਂ ਬੰਧਨ ਮੁਕਤ ਹੋਏ ਰਹਿੰਦੇ ਨੇ ਅੰਤਕਾਲ ਪਰਮੇਸ਼ਰ ਜੀ ਦੇ ਸਰੂਪ ਦੇ ਅੰਦਰ ਲੀਨ ਹੋ ਕਰਕੇ ਜਨਮ ਮਰਨ ਤੋਂ ਮੁਕਤ ਹੋ ਜਾਂਦੇ ਨੇ ਤੇ ਵਾਹਿਗੁਰੂ ਜੀ ਦੇ ਅੰਦਰ ਹੀ ਸਮਾਏ ਰਹਿੰਦੇ ਹਨ ਜੀ ਇਸ ਪ੍ਰਕਾਰ ਸਾਧ ਸੰਗਤ ਜੀ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਕਿਰਪਾਲਤਾ ਕਰਕੇ ਗੁਰ ਸ਼ਬਦਾਂ ਦੇ ਰਾਹੀਂ ਪਾਵਨ ਉਪਦੇਸ਼ ਦੀ ਦਾਤ ਬਖਸ਼ਿਸ਼ ਕੀਤੀ ਹੈ ਗੁਰ ਚਰਨਾਂ ਵਿਖੇ ਰਜੋਈਆਂ ਕਰੀਏ ਸੱਚੇ ਸਾਹਿਬ ਜੀ ਕਿਰਪਾਲਤਾ ਕਰੋ ਆਪਣੇ ਅੰਮ੍ਰਿਤਮਈ ਬਚਨ ਜੋ ਆਪ ਜੀਆਂ ਨੇ ਕਥਨ ਅਤੇ ਸਰਵਣ ਕਰਵਾਏ ਨੇ ਤਿੰਨਾਂ ਦੇ ਭਾਵ ਸਾਡਿਆਂ ਮਨਾਂ ਦੇ ਅੰਦਰ ਵਸਾ ਦੇਵੋ ਚਰਨ ਕਮਲਾਂ ਦੀ ਪ੍ਰੀਤੀ ਸੇਵਾ ਸਿਮਰਨ ਨਾਮ ਬਾਣੀ ਚੜ੍ਹਦੀ ਕਲਾ ਦੀ ਦਾਤ ਪਿਆਰੀ ਗੁਰਸਿੱਖੀ ਨਿਤਨੇਮ ਸਿਮਰਨ ਦੀ ਪਰਪਕਤਾ ਬਖਸ਼ਿਸ਼ ਕਰਕੇ ਨਾਨਕ ਨਦਰੀ ਨਦਰ ਨਿਹਾਲ ਕਰ ਦੇਵੋ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਤੇ ਗੁਰੂ ਸੰਗਤ ਨੇ ਕਿਰਪਾ ਕਰਕੇ ਖਿਮਾ ਅੱਗੇ ਵਾਸਤੇ ਸਮਰਥ ਬਖਸ਼ਿਸ਼ ਕਰਨੀ ਸਤਿਗੁਰੂ ਸਾਹਿਬ ਜੀ ਦੇ ਪਾਵਨ ਗੁਰ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕੇ

ਗਰੀਬ ਨਿਵਾਸ ਅੰਤਰ ਜਨ ਸੱਚ ਪਾਤਸ਼ਾਹ ਜੀ ਮਹਾਰਾਜ ਅੰਨ ਅੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਭਾਵਨਾ ਸਥਾਨ ਸਤਖੰਡ ਦਰਬਾਰ ਦੀ ਹਾਜ਼ਰੀ ਭਰਦੇ ਹੋਏ ਆਪ ਜੀ ਕਿਰਪੀ ਬਾਣੀ ਦਾ ਸਤਿਕਾਰ ਕਰਦੇ ਹੋਏ ਬੇਅੰਤ ਗੁਰਮੁਖਾ ਪਿਆਰਿਆਂ ਵੱਲੋਂ ਸ਼ੋਭੇ ਮਾਇਆ ਹਾਜ਼ਰ ਹੋਈਏ ਸੱਚੇ ਪਾਤਸ਼ਾਹ ਨਾਮ ਮਾਨਸ ਕੇ ਦਾਨ ਦੀ ਬਖਸ਼ਿਸ਼ ਕਰਨੇ ਗੁਰਸਿੱਖੀ ਜੀਵਨ ਬਖਸ਼ਣਾ ਦੇਹ ਆਰੋਗਤਾ ਸਮੂਹ ਸੰਤਾਨ ਨੇ

Gracias.

ਆਪ ਜੀ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਦੇ ਸਤਿਕਾਰ ਵਜੋਂ ਸੰਗਤਾਂ ਵੱਲੋਂ ਮਾਇਆ ਭੇਟ ਹਾਜ਼ਰ ਹੋਈ। ਆਪ ਜੀ ਦਰੋ ਕਰੋ ਨਾਮ ਦਾਨ, ਗੁਰਸਿੱਖੀ ਦਾਨ, ਬਚਨਾ, ਹਾਜ਼ਰੀਆਂ ਦਰ ਪ੍ਰਵਾਨ ਕਰਨ ਦੀ ਯਾਤਰਾ ਸਫਲੀ ਕਰਨ ਲਈ।

0: ਸਰਾਧ ਦੁਇ ਦਾਈ ਦਾਇਆ ਕੇ ਲੈ ਸਕਲ ਜਗਤ ਚੰਗਿਆਈਆਂ ਬੁਰੀਆਈਆਂ ਵਾਚ ਚਤਰ ਮਧੂਰ ਕਰਮੀ ਆਪੋ ਆਪਣੇ ਕੇ ਨੇੜੈ ਕੇ ਦੂਰ
1: ਜਿਨੀ ਨਾ ਤੇ ਆਇਆ ਕਾਇਮ ਸਕਤ ਕਾਲਨ।

ਪਾਵੇ ਵੇਦ ਵੇਦ ਅਗ ਤੇ ਬਨੇਤ ਨੇਤ ਕਹਿ ਕਹਤ ਹੈ। ਨਾਚਤ ਫਿਰਤ ਮੋਰ ਬਾਂਦਰ ਕਰਤ ਗੋਰ ਦਾਮਨੀ ਅਨੇਕ ਭਾਵ ਕਰਿਓ ਕਰਤ ਹੈ। ਚੰਦਰਮਤ ਸੀਤਲ ਨਸੂਰ ਸਥਿਤ ਪਤ ਤੇਜ ਇੰਦਰ ਸੋਨਾ ਰਾਜਾ ਭਵ ਭੂਮ ਕੋ ਭਰਤ ਹੈ। ਸ਼ਿਵ ਸੇ ਤਪਸਿਆਤ ਬ੍ਰਹਮਾ ਸੇ ਨ ਵੇਦਚਾਰੀ ਸਨਤ ਕੁਮਾਰ ਸੇ ਤਪਸਨ ਅਨਤ ਹੈ। ਗਿਆਨ ਕੇ ਵਿਹੀਨ ਕਾਲ ਫਾਂਸ ਕੇ ਅਧੀਨ ਸਦਾ ਜੁਗਨ ਕੀ ਚੌਕਰੀ ਫਿਰਾਈ ਫਿਰਤ ਹੈ। ਏਕ ਸੇਵ ਭਏ ਏਕ ਗਏ ਏਕ ਫੇਰ ਭਏ ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਭੀ ਅਨੇਕ ਹੈ। ਬ੍ਰਹਮਾ ਅਰਭਿਸਨ ਕਿਤੇ ਵੇਦੇ ਔ ਪੁਰਾਣ ਕਿਤੇ ਸਿਮ੍ਰਿਤ ਸਮੂਹਨ ਕੇ ਹੋਏ ਹੋਏ ਬਿਤਏ ਹੈ। ਮੋਨ ਦੀ ਮਦਾਰ ਕਿਤੇ

ਕਹੂੰ ਕਰਤ ਬ੍ਰਹਮ ਵਿਦਿਆ ਵਿਚਾਰ ਕਹੂੰ ਜੋਗ ਰੀਤ ਕਹੂੰ ਬਿਰਧ ਚਾਰ ਕਹੂੰ ਕਰਤ ਜਸ ਗੰਧਰ ਬਗਾਨ ਕਹੂੰ ਧੂਪ ਦੀਪ ਕਹੂੰ ਅਰਗਦਾਨ ਕਹੂੰ ਪਿਤਰ ਕਰਮ ਕਹੂੰ ਵੇਦ ਰੀਤ ਕਹੂੰ ਰਿਤ ਨਾਚ ਕਹੂੰ ਗਾਨ ਗੀਤ ਕਹੂੰ ਕਰਤ ਸਾਸ ਸਿਮ੍ਰਿਤ ਉਚਾਰ ਕਈ ਵਜਤ ਏਕ ਪਗ ਨਿਰਾਧਾਰ ਕਈ ਨੇਹ ਦੇਹ ਕਈ ਗੇਹ ਵਾਸ ਕਈ ਬ੍ਰਹਮਤ ਦੇਸ ਦੇਸਨ ਉਦਾਸ ਕਈ ਜਲ ਨਿਵਾਸ ਕਈ ਅਗਨ ਤਾਪ ਕਈ ਜਪਤ ਉਰਦ ਲਟਕੰਤ ਜਾਪ ਕਈ ਜਪਤ ਜੋਗ ਕਲਪੰ ਪ੍ਰਜੰਤ ਨਹੀਂ ਤਦਵਤਾਸ ਪਾਯਤਨ ਅੰਤ ਕਈ ਗਰਤ ਕੋਟ ਵਿਦਿਆ ਵਿਚਾਰ ਨਹੀਂ ਤਦਵ ਦਿਸ਼ ਦੇਖੇ ਮੁਰਾਰ ਬਿਨ ਭਗਤ ਸਕਤ ਨਹੀਂ ਭਰਤ ਪਾਨ ਬਹੁ ਕਰਤ ਹੋ ਮਰ ਜਗ ਦਾਨ ਬਿਨ ਏਕ ਨਾਮ ਏਕ ਚਿਤ ਲੀਨ ਫੋ ਕੁਟੋ ਸਰਬ ਧਰਮਾ ਵਿਹੀਨ ਤਵਾ ਪ੍ਰਸਾਦ ਤੋਟਕ ਛੰਦ ਜੈ ਜੰਪਹ ਜੋਗਣ ਜੂਹ ਜੰਗ ਭੈ ਕੰਭ ਮੇਰ ਪਿਆਲ ਭੋਅੰਤ ਪਤਾਪਤ ਸਰਬ ਜਲੇਰ ਥਲੰਧਨ ਉਚਰਤ ਇੰਦਰ ਕੁਮੇਰ ਬਲੰ ਅਨਖੇਦ ਸਰੂਪ ਵੇਦ ਭਿਅੰਗਨ ਖੰਡ ਅਭੂਤ ਛੇਦ ਛੇ ਅੰਗਨ ਕਾਲ ਪਾਲ ਦਿਆਲ ਸੁਅੰਗ ਜੇ ਠੱਟਿਅੰਗ ਮੇਰ ਆਕਾਸ ਭੁਅੰਗ

ਸਰਬ ਗੰਜਨ ਸਰਬ ਵੰਜਨ ਸਰਬ ਤੇ ਅਨਭੀਤ ਸਰਬ ਕਰਤਾ ਸਰਬ ਹਰਤਾ ਸਰਬ ਦਿਆਲਤ ਵੇਖ ਚਕਰ ਚਿਹਨ ਵਰਣ ਜਾ ਕੋ ਜਾਤ ਪਾਤ ਨਾ ਵੇਖ ਰੂਪ ਰੇਖ ਨ ਰੰਗ ਜਾ ਕੋ ਰਾਗ ਰੂਪ ਨ ਰੰਗ ਸਰਬ ਲਾਇਕ ਸਰਬ ਗਾਇਕ ਸਰਬ ਤੇ ਅਨਭੰਗ ਸਰਬ ਦਾਤਾ ਸਰਬ ਗਿਆਤਾ ਸਰਬ ਕੋ ਪ੍ਰਤਪਾਲ ਦੀਨ ਬੰਧ ਦਿਆਲ ਸਵਾਮੀ ਯਾਦ ਦੇਵਾ ਪਾਲ ਦੀਨ ਬੰਧ ਪ੍ਰਭੀਨ ਸ੍ਰੀਪਤ ਸਰਬ ਕੋ ਕਰਤਾਰ ਵਰਨ ਚਿਹਨ ਨਾ ਚਕਰ ਜਾ ਕੋ ਚਕਰ ਚਿਹਨ ਆਕਾਰ

ਸ੍ਰਿਸ਼ਟ ਚਾਰ ਵਿਚਾਰ ਜੇਤੇ ਜਾਣੀਐ ਸਭ ਚਾਰ ਆਦਿ ਦੇਵ ਅਪਾਰ ਸਰੀਪ ਦੁਸ਼ਟ ਪੁਸ਼ਟ ਪ੍ਰਹਾਰ ਅੰਨਦਾਤਾ ਗਿਆਨ ਗਿਆਤਾ ਸਰਭ ਮਾਨ ਮਹਿੰਦਰ ਵੇਦ ਵਿਆਸ ਕਰੇ ਕਈ ਦਿਨ ਕੋਟ ਇੰਦਰ ਉਪੇਂਦਰ ਜਨਮ ਜਾਤਾ ਕਰਮ ਗਿਆ

ಸಂಪೂರ್ಣ

ਕੇ ਸੀ ਦੋ ਹਜ਼ਾਰ ਦੇ ਬਾਅਦ ਇਹ ਦੇ ਨਾਲ ਇਹ ਦੋ ਹਜ਼ਾਰ ਦੇ ਬਾਅਦ ਇਹ ਦੇ ਨਾਲ ਇਹ ਦੋ ਹਜ਼ਾਰ ਦੇ ਬਾਅਦ ਇਹ ਦੇ ਨਾਲ ਇਹ ਦੋ ਹਜ਼ਾਰ ਦੇ ਬਾਅਦ ਇਹ ਦੇ ਨਾਲ ਇਹ ਦੋ ਹਜ਼ਾਰ ਦੇ ਬਾਅਦ ਇਹ ਦੇ ਨਾਲ ਇਹ ਦੋ ਹਜ਼ਾਰ ਦੇ ਬਾਅਦ ਇਹ ਦੇ ਨਾਲ

Thank you.

ਸੰਪੂਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਗਜ ਗਜ ਕਲਕ ਜਾਵੇ ਗਜ ਸੋਨਾ ਜਾਵੇ ਸੁਨੇਹੇ ਸਤਿ ਸ੍ਰੀ ਅਕਾਲ ਸਤਿਗੁਰ ਪ੍ਰਕਾਸ਼ ਦੇਵ ਦੇਵ ਫਤਿਹ ਗੁਰੂ ਨਾਨਕ ਸਾਹਿਬ ਸੇ

Thank you.

Oh, yeah.

Thank you.

ਸਤਨਾਮ ਸ਼੍ਰੀ ਵਾਹਿਗੁਰੂ।

ਪਰਮ ਸਨਮਾਨਯੋਗ ਜੁਗਾ ਹੋ ਜੁਗ ਅਟਲ ਚਵਰ ਸ਼ਤਰ ਤਖਤ ਦੇ ਮਾਲਿਕ ਹਲਤ ਪਲਤ ਕੇ ਰੱਖਿਅਕ ਵਾਲੀਏ ਦੋ ਜਹਾਨ ਸ਼ਬਦਾ ਅਵਤਾਰ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ

ਨੇਮ ਅਨੁਸਾਰ ਸੰਧਿਆ ਦੇ ਦੀਵਾਨ ਸੱਜ ਰਹੇ ਹਨ। ਹੁਣ ਸੱਜ ਰਹੇ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ

ਜੀਆਂ ਦੀ ਪਾਵਨ ਸਤ ਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਜੋ ਗੁਰੂ ਸਾਹਿਬ ਜੀ ਦਾ ਪਾਵਨ ਇਤਿਹਾਸ ਸਰਵਣ ਕਰਨਾ ਕੀਤਾ, ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਦੋਂ ਮਹਾਰਾਜ

ਸਮਾ ਗਏ ਸੱਚਖੰਡ ਗਮਨ ਕਰਨਾ ਕੀਤਾ। ਉਹ ਤੋਂ ਬਾਅਦ ਤੇ ਵਿਸ਼ੇਸ਼ ਕਰਕੇ ਇੱਕ ਸਿੱਖ ਆਪਾਂ ਕਹਿ ਸਕਦੇ ਹਾਂ ਜਾਂ ਇਸ ਇਲਾਕੇ ਦਾ ਰਹਿਣ ਵਾਲਾ ਜਿਹੜਾ ਗੁਰੂ ਕਾ ਪਿਆਰਾ ਜਿਹੜਾ ਜਿਹਨੇ ਚੰਦਨ ਦੀ ਲੱਕੜ ਦਾ ਪ੍ਰਬੰਧ ਕਰਨਾ ਕੀਤਾ, ਉਹ ਆ ਰਿਹਾ ਸੀ ਤੇ ਉਹਨੂੰ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਹੋਏ। ਜਦੋਂ ਉਹ ਆਇਆ ਇੱਥੇ ਤੇ ਉਹਨੇ ਬਚਨ ਕੀਤਾ ਕਿ ਖਾਲਸਾ ਜੀ ਉਹ ਵੈਰਾਗ ਕਿਉਂ ਕਰਦੇ ਪਏ ਹੋ, ਮੈਨੂੰ ਸਤਿਗੁਰੂ ਮਹਾਰਾਜ ਜੀ ਦੇ ਹੁਣੇ ਹੀ ਤਾਂ ਦਰਸ਼ਨ ਹੋਏ ਹਨ। ਉਹ ਤੋਂ ਬਾਅਦ ਸਾਧ ਸੰਗਤ ਜੀ ਇਹ ਬਚਨ ਹੋਇਆ। ਇੱਕ ਦੋ ਦਿਨਾਂ ਤੋਂ ਬਾਅਦ ਇੱਕ ਸਾਧ ਇੱਕ ਮਹਾਂਪੁਰਖ ਬ੍ਰਹਮ ਗਿਆਨੀ ਜਿਹੜਾ ਹੈ ਬ੍ਰਹਮ ਨੇਤਰੀ ਬ੍ਰਹਮ ਸ਼ਰੋਤਰੀ ਜਿਹੜਾ ਗੁਰਮੁਖ ਪਿਆਰਾ ਉਹ ਸਤਿਗੁਰੂ ਮਹਾਰਾਜ ਜੀ ਦੇ ਇਸ ਪਾਵਨ ਅਸਥਾਨ ਤੇ ਚੱਲ ਕਰਕੇ ਆਇਆ ਤੇ ਉਹਨੇ ਆ ਕਰਕੇ ਇੱਥੇ ਬਚਨ ਕਰਨਾ ਕੀਤਾ। ਜਦੋਂ ਗੁਰੂ ਕੇ ਖਾਲਸੇ ਬਹੁਤ ਵਿਰਾਗ ਕਰ ਰਹੇ ਸਨ, ਦੀਨ ਮਨਾ ਹੋ ਰਹੇ ਸਨ, ਉਹਨੇ ਬਚਨ ਕੀਤਾ ਖਾਲਸਾ ਜੀ ਉਹ ਵਿਰਾਗ ਕਿਉਂ ਕਰਦੇ ਹੋ, ਤੇ ਸਿੰਘਾਂ ਨੇ ਬਚਨ ਕੀਤਾ ਕਿ ਮਹਾਂਪੁਰਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਤਨ ਦਾ ਵਿਛੋੜਾ ਦੇ ਦਿੱਤਾ, ਸਦੀਵ ਕਾਲ ਦੇ ਲਈ ਮਹਾਰਾਜ ਜੀ ਸਾਡੇ ਤੋਂ ਦੂਰ ਚੱਲ ਗਏ, ਜੋਤੀ ਜੋਤ ਸਮਾ ਗਏ ਹਨ। ਮਹਾਰਾਜ ਜੀ ਦੇ ਬਿਰਹਾ ਦੇ ਵਿੱਚ ਅਸੀਂ ਸ਼ੋਕ ਪ੍ਰਗਟ ਕਰ ਰਹੇ ਹਾਂ, ਇਹ ਸਾਨੂੰ ਵਿਰਾਗ ਆਇਆ ਹੋਇਆ ਹੈ। ਤੇ ਉਸ ਵੇਲੇ ਉਸ ਮਹਾਂਪੁਰਖ ਨੇ ਬਚਨ ਕੀਤਾ, ਭਾਈ ਤੁਸੀਂ ਆ ਜੋ ਬਚਨ ਕਰਦੇ ਹੋ, ਮੈਂ ਤੁਹਾਨੂੰ ਕਹਿ ਰਿਹਾ ਹਾਂ ਕਿ ਮੈਂ ਆਪਣੇ ਡੇਰੇ ਦੇ ਵਿੱਚ ਉੱਥੇ ਬੈਠਿਆ ਹੋਇਆ ਸੀ, ਜਦੋਂ ਮੈਂ ਲੰਘ ਰਿਹਾ ਮੈਨੂੰ ਅਚਨ ਤੇ ਤਾਂ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਹੋਏ, ਤੇ ਸਤਿਗੁਰੂ ਮਹਾਰਾਜ ਜੀ ਦੇ ਜਦੋਂ ਮੈਂ ਦਰਸ਼ਨ ਕਰਨੇ ਕੀਤੇ, ਮਹਾਰਾਜ ਘੋੜੇ ਤੇ ਚੜ੍ਹ ਕੇ ਜਾ ਰਹੇ ਸਨ, ਮੈਂ ਮਹਾਰਾਜ ਨੂੰ ਬੇਨਤੀ ਕੀਤੀ ਕਿ ਸਤਿਗੁਰੂ ਮਹਾਰਾਜ ਆਪ ਜੀ ਕਿੱਥੇ ਜਾ ਰਹੇ ਹੋ। ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਭਾਈ ਅਸੀਂ ਸ਼ਿਕਾਰ ਖੇਡਣ ਦੇ ਲਈ, ਅਸੀਂ ਪ੍ਰਕਿਰਤੀ ਦਾ ਆਨੰਦ ਲੈਣ ਦੇ ਲਈ ਜਾ ਰਹੇ ਹਾਂ। ਤੇ ਨਾਲ ਮਹਾਰਾਜ ਜੀ ਨੇ ਇਹ ਵੀ ਬਚਨ ਕੀਤਾ ਕਿ ਮਹਾਂਪੁਰਖੋ ਜਾਓ, ਸਾਡੇ ਗੁਰੂ ਕੇ ਪਿਆਰੇ ਕਈ ਜਿਹੜੇ ਵਿਰਾਗ ਕਰ ਰਹੇ ਹਨ ਉਹਨਾਂ ਨੂੰ, ਤੇ ਆਪ ਜੀ ਸਾਡਾ ਬਚਨ ਕਰਨਾ ਕਰੋ, ਇਹ ਸਾਡਾ ਬਚਨ ਦਿਓ ਕਿ ਅਸੀਂ ਕਿੱਥੇ ਵੀ ਨਹੀਂ ਗਏ ਹਾਂ, ਅਸੀਂ ਇਹ ਇੱਥੇ ਹੀ ਹਾਂ। ਸਰੀਰ ਦਾ ਪਰਦਾ ਕਰਨਾ ਕੀਤਾ, ਸਰੀਰ ਕਰਕੇ ਅੱਜ ਅਸੀਂ ਅਲੋਪ ਹੋ ਗਏ ਹਾਂ, ਸਰੀਰ ਨਹੀਂ ਰਿਹਾ, ਲੇਕਿਨ ਆਤਮਿਕ ਤੌਰ 'ਤੇ ਅਸੀਂ ਸਦਾ ਇਸ ਅਸਥਾਨ 'ਤੇ ਜ਼ਾਹਰ ਜ਼ਹੂਰ ਹਾਜ਼ਰ ਹਜ਼ੂਰ ਹੋ ਕਰਕੇ ਵਰਤਾਂਗੇ। ਇਹ ਬਚਨ ਕਰ ਕੀਤਾ ਸਤਿਗੁਰੂ ਮਹਾਰਾਜ ਜੀ ਨੇ, ਉਹ ਮਹਾਂਪੁਰਖ ਨੇ ਬਚਨ ਕੀਤਾ। ਦੇਖੋ ਇਹ ਮੈਂ ਖੁਦ ਪ੍ਰਤੱਖ ਮੈਂ ਆਪਣੀ ਗੱਲ ਦੱਸ ਰਿਹਾ, ਮੈਨੇ ਮਹਾਰਾਜ ਜੀ ਦੇ ਦਰਸ਼ਨ ਕੀਤੇ, ਗੁਰੂ ਮਹਾਰਾਜ ਜੀ ਨੇ ਮੇਰੇ ਤਾਈਂ ਆ ਬਚਨ ਕਰਨਾ ਕੀਤਾ, ਮੈਨੂੰ ਭੇਜਣਾ ਕੀਤਾ, ਮੈਂ ਇੱਥੇ ਆਇਆ ਹਾਂ। ਫਿਰ ਉਹਨੇ ਬਹੁਤ ਪਿਆਰਾ ਬਚਨ ਕੀਤਾ ਤੇ ਗਿਆਨ ਦੀਆਂ ਗੱਲਾਂ ਹੋਈਆਂ ਜੋ ਕੱਲ ਆਪ ਜੀ ਨੇ ਸਰਵਣ ਕਰਨਾ ਕੀਤਾ। ਕਹਿਣ ਲੱਗੇ ਖਾਲਸਾ ਜੀ ਉਹ ਵਿਰਾਗ ਨਹੀਂ ਕਰਨਾ ਚਾਹੀਦਾ, ਇਹਦਾ ਇਹੀ ਮਤਲਬ ਹੈ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਈ, ਉਹ ਅਵਿਨਾਸ਼ੀ ਪੁਰਖ ਹੈ ਸਭ ਮਹਿ ਰਹਿਆ ਸਮਾਏ, ਤੇ ਉਹ ਤਾਂ ਅਵਿਨਾਸ਼ੀ ਪੁਰਖ ਹਨ, ਸਾਰਿਆਂ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦੀ ਜੋਤ ਸਮਾ ਰਹੀ ਹੈ। ਮਹਾਰਾਜ ਜੀ ਕਦੋਂ ਤਨ ਕਰਕੇ ਤਾਂ ਚਲੋ ਇਹ ਆਉਂਦੇ ਹਨ ਤੇ ਤਨ ਜਿਹੜਾ ਇੱਥੇ ਰਹਿ ਜਾਂਦਾ, ਲੇਕਿਨ ਆਤਮਕ ਰੂਪ ਦੇ ਵਿੱਚ ਵੇਖਿਆ ਜਾਵੇ ਸਦਾ ਸਤਿਗੁਰੂ ਮਹਾਰਾਜ ਜੀ ਦੀ ਜੋਤ ਮਾਤ ਲੋਕ ਦੇ ਵਿੱਚ ਵਿਰਾਜਮਾਨ ਹੁੰਦੀ ਹੈ। ਇਹ ਸਤਿਗੁਰੂ ਮਹਾਰਾਜ ਸਾਨੂੰ ਸੁਚੇਤ ਕਰਨ ਦੇ ਲਈ, ਸਾਨੂੰ ਇਹ ਦਿਖਾਉਣ ਦੇ ਲਈ ਵਾਰ ਵਾਰ ਇਹ ਭਾਣੇ ਵਰਤਾ ਰਹੇ, ਦਰਸ਼ਨ ਦੇ ਰਹੇ ਹਨ। ਖਾਲਸਾ ਜੀ ਉਹ ਤਨ ਜਿਹੜਾ ਮਰਨ ਧਰਮਾ ਹੈ, ਤਨ ਨੇ ਇੱਕ ਦਿਨ ਨਾਸ਼ ਹੋ ਜਾਣਾ, ਲੇਕਿਨ ਆਤਮਾ ਸਦਾ ਅਮਰ ਹੈ। ਆਤਮਕ ਰੂਪ ਦੇ ਵਿੱਚ ਸਤਿਗੁਰੂ ਮਹਾਰਾਜ ਸਾਡੇ ਅੰਗ ਸੰਗ ਸਹਾਈ ਹਨ, ਲੇਕਿਨ ਹਾਂ ਉਹਨਾਂ ਦੇ ਅੰਗ ਸੰਗ ਸਹਾਈ ਹੁੰਦੇ ਜੋ ਸਤਿਗੁਰੂ ਮਹਾਰਾਜ ਜੀ ਨੂੰ ਯਾਦ ਕਰਦਾ ਹੈ। ਜਿਹੜਾ ਯਾਦ ਨਾ ਕਰੇ, ਜਿਹਦੀ ਭਾਵਨਾ ਅਧੂਰੀ ਹੋਵੇ ਕੱਚੀ ਹੋਵੇ, ਉਹਦੇ ਲਈ ਤਾਂ ਸਾਧ ਸੰਗਤ ਜੀ ਪ੍ਰਤੱਖ ਵੀ ਪਰਮਾਤਮਾ ਵਾਹਿਗੁਰੂ ਜੀ ਆ ਜਾਣ, ਸਤਿਗੁਰੂ ਮਹਾਰਾਜ ਜੀ ਆ ਜਾਣ ਤਾਂ ਵੀ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਉਹ ਕਹਿੰਦੇ ਜੀ ਕੌਣ ਹੈ ਅਸੀਂ ਨਹੀਂ ਜਾਣਦੇ ਹਾਂ। ਹੋਇਆ ਹੀ ਨਾ ਪਿਆਰਿਓ, ਚਲੋ ਅੱਜ ਆਪਾਂ ਸਤਿਗੁਰੂ ਮਹਾਰਾਜ ਜੀ ਨੂੰ ਯਾਦ ਕਰਦੇ ਹਾਂ, ਇਹੀ ਸਾਡੀ ਭਾਵਨਾ ਹੈ। ਅੱਜ ਵੀ ਸਤਿਗੁਰੂ ਮਹਾਰਾਜ ਇਸ ਪਾਵਨ ਧਰਤੀ 'ਤੇ ਜ਼ਾਹਰਾ ਜ਼ਹੂਰ ਹਨ, ਹਾਜ਼ਰਾ ਹਜ਼ੂਰ ਹਨ, ਲੇਕਿਨ ਉਹ ਵੀ ਸਮਕਾਲੀ ਵਿਅਕਤੀ ਜਿਹੜੇ ਹਨ, ਅਸ਼ਰਧਕ ਲੋਕ ਜਿਨ੍ਹਾਂ ਨੇ ਮਹਾਰਾਜ ਜੀ ਦੇ ਦਰਸ਼ਨ ਕੀਤੇ, ਮਹਾਰਾਜ ਜੀ ਨੂੰ ਵੇਖਣਾ ਕੀਤਾ, ਮਹਾਰਾਜ ਜੀ ਦੇ ਬਚਨ ਵੀ ਸਰਵਣ ਕਰਨੇ ਕੀਤੇ, ਫਿਰ ਵੀ ਉਹਨਾਂ ਨੇ ਇਹੀ ਕਿਹਾ ਜੀ ਇਹਨਾਂ ਦੇ ਵਿੱਚ ਸਾਡੇ ਵਿੱਚ ਕੀ ਫਰਕ ਹੈ,
ਇਹ ਵੀ ਸਾਡੇ ਵਰਗੇ ਹਨ ਤੇ ਅਸੀਂ ਵੀ ਇਹਨਾਂ ਦੇ ਵਰਗੇ ਹਾਂ। ਉਹ ਮਹਾਰਾਜ ਜੀ ਦੀ ਮਹਿਮਾ ਤੋਂ ਅਣਜਾਣ ਰਹਿ ਗਏ ਹਨ। ਇਸ ਕਰਕੇ ਗੱਲ ਜਿਹੜੀ ਹੈ ਪਿਆਰਿਓ ਭਾਵਨਾ ਦੀ ਹੈ। ਜੇ ਇਹੋ ਜਿਹੀ ਗੱਲ ਹੁੰਦੀ ਤੇ ਗੁਰੂ ਮਹਾਰਾਜ ਜੀ ਦਾ ਕੋਈ ਵੈਰੀ ਨਹੀਂ ਹੋਣਾ ਚਾਹੀਦਾ, ਕੋਈ ਦੁਸ਼ਮਣ ਨਹੀਂ ਹੋਣਾ ਚਾਹੀਦਾ ਤੇ ਆਪਾਂ ਵੇਖ ਸਕਦੇ ਹਾਂ ਮਹਾਰਾਜ ਜੀ ਨੂੰ ਚਾਉਣ ਵਾਲੇ ਮਹਾਰਾਜ ਜੀ ਦੇ ਮਿੱਤਰ ਘੱਟ ਸੀ ਤੇ ਮਹਾਰਾਜ ਜੀ ਦੇ ਸਤਰੂ ਵੈਰੀ ਜ਼ਿਆਦੇ ਸਨ, ਤਾਂ ਹੀ ਤਾਂ ਇੰਨਾ ਜ਼ਿਆਦਾ ਉਹਨਾਂ ਨੇ ਖਲਾਰਾ ਕਰਨਾ ਕੀਤਾ, ਕੀ ਕੁਛ ਨਹੀਂ ਹੋਇਆ ਪਿਆਰਿਓ। ਸੋ ਮਹਾਂਪੁਰਖ ਨੇ ਇਹੀ ਬਚਨ ਕੀਤਾ ਕਿ ਇਹ ਸਾਨੂੰ ਯਾਦ ਰੱਖਣਾ ਚਾਹੀਦਾ ਕਿ ਸਤਿਗੁਰੂ ਮਹਾਰਾਜ

ਉਹਦੇ ਵਿੱਚੋਂ ਪਿਆਰੇ ਕੋਈ ਅਸਥੀ ਫੁੱਲ ਆਦਿਕ ਇਹ ਨਹੀਂ ਪ੍ਰਾਪਤ ਹੋਇਆ। ਸੋ ਸਿੰਘਾਂ ਨੇ ਇਹੀ ਅਨੁਮਾਨ ਲਾਇਆ ਕਿ ਦੇਖੋ ਸਤਿਗੁਰੂ ਮਹਾਰਾਜ ਇਹ ਮਹਾਰਾਜ ਜੀ ਦੇ ਚੋਜ ਕਿਹੋ ਜਿਹੇ ਹਨ, ਅਜੀਬੋ ਗਰੀਬ ਮਹਾਰਾਜ ਜੀ ਦੇ ਚੋਜ ਚਰਿੱਤਰ ਹਨ ਤੇ ਬਾਹਰੀ ਤੌਰ ਤੇ ਵੇਖ ਕਰਕੇ ਪਿਆਰਿਓ ਤੇ ਇੱਕ ਵਾਰੀ ਬੰਦੇ ਦਾ ਦਿਮਾਗ ਹਲ ਜਾਂਦਾ ਹੈ। ਹੁਣ ਆਮ ਦੇਖੋ ਆਪਾਂ ਵੇਖ ਸਕਦੇ ਹਾਂ ਦੂਜੇ ਵੀ ਸਤਿਗੁਰੂ ਮਹਾਰਾਜ ਉਹਨਾਂ ਦਾ ਵੀ ਪਿਆਰਿਓ ਸੰਸਕਾਰ ਕੀਤਾ ਗਿਆ, ਕੋਈ ਦੂਜੇ ਵਿਅਕਤੀ ਨੇ ਉਹਨਾਂ ਦਾ ਸੰਸਕਾਰ ਕੀਤਾ, ਪ੍ਰਤੱਖ ਸਾਰਿਆਂ ਦੇ ਸਾਹਮਣੇ ਉਹਨਾਂ ਦਾ ਸੰਸਕਾਰ ਹੋਇਆ, ਲੇਕਿਨ ਗੁਰੂ ਮਹਾਰਾਜ ਜੀ ਦਾ ਪਿਆਰਿਓ ਸੰਸਕਾਰ ਕਿਹਨੇ ਨਹੀਂ ਕੀਤਾ। ਇਹ ਗੱਲ ਯਾਦ ਰੱਖੋ ਕਿ ਮਹਾਰਾਜ ਜੀ ਨੇ ਕਨਾਤ ਤਨ ਦਿੱਤੀ ਤੇ ਗੁਰੂ ਮਹਾਰਾਜ ਜੀ ਇਕੱਲੇ ਹੀ ਅੰਦਰ ਸਨ, ਕਿਹਨੇ ਵੀ ਸੰਸਕਾਰ ਨਹੀਂ ਕਰਨਾ ਕੀਤਾ। ਤੇ ਇੱਕ ਵਾਕਿਆਤ ਸਿੰਘਾਂ ਨੇ ਵੇਖਿਆ ਕਿ ਅੱਗ ਦੀ ਲਾਟ ਜਿਹੜੀ ਉਹ ਆਕਾਸ਼ ਦੇ ਵੱਲ ਉੱਠੀ ਹੈ। ਬਸ ਇਹੀ ਨਜ਼ਾਰਾ ਬਾਹਰੋਂ ਉਹਨਾਂ ਨੂੰ ਨਜ਼ਰ ਆਇਆ ਤੇ ਹੁਣ ਜਦੋਂ ਅੰਦਰ ਜਾ ਕਰਕੇ ਦੇਖਦੇ, ਕਿਉਂਕਿ ਆਪਾਂ ਵੇਖਦੇ ਹਾਂ ਪਿਆਰਿਓ ਕਿ ਜਿੰਨਾ ਮਰਜ਼ੀ ਬੰਦਾ ਜਿਹੜਾ ਦੁਬਲਾ ਪਤਲਾ ਜੋ ਮਰਜ਼ੀ ਹੋਵੇ ਤੇ ਉਹਨੂੰ ਜਦੋਂ ਆਪਾਂ ਲਾਂਭੂ ਦਿੰਦੇ ਹਾਂ ਤੇ ਉਸ ਵੇਲੇ ਉਹਦੇ ਵਿੱਚੋਂ ਤੇ ਅਸਥੀਆਂ ਫੁੱਲ ਪ੍ਰਾਪਤ ਹੁੰਦੇ, ਮਹਾਰਾਜ ਜੀ ਦੀ ਅਸਥੀ ਫੁੱਲ ਵੀ ਉਹ ਪ੍ਰਾਪਤ ਨਹੀਂ ਹੋਈ ਹੈ। ਫਿਰ ਬਾਅਦ ਦੇ ਵਿੱਚ ਗੁਰੂ ਕੇ ਪਿਆਰਿਆਂ ਨੇ ਪਿਆਰਿਓ ਉਹੀ ਸਭ ਕੁਛ ਲੈ ਕਰਕੇ ਘੜਿਆਂ ਦੇ ਵਿੱਚ ਪਾ ਕਰਕੇ ਉੱਥੇ ਹੀ ਧਰਤੀ ਦੇ ਵਿੱਚ ਦੱਬ ਦਿੱਤਾ, ਦੱਬ ਕਰਕੇ ਉੱਥੇ ਸਿੰਘਾਸਣ ਬਣਾ ਦਿੱਤਾ, ਥੜਾ ਸਾਹਿਬ ਜਿਹੜਾ ਹੈ ਉਹ ਬਣਾ ਕਰਕੇ ਉਹਦੀ ਪੂਜਨ ਸੇਵਨ ਜਿਹੜੀ ਹੈ, ਭਾਵ ਕਿ ਇਸ ਤਰ੍ਹਾਂ ਇਹ ਅਸਥਾਨ ਸਭ ਤੋਂ ਪਹਿਲੇ ਜੋ ਹੈ ਤੇ ਇੱਥੇ ਸਾਧ ਸੰਗਤ ਜੀ ਜਿਹਨੂੰ ਆਪਾਂ ਥੜਾ ਕਹਿ ਸਕਦੇ ਹਾਂ, ਸਿੰਘਾਸਣ ਸਾਹਿਬ ਕਹਿ ਸਕਦੇ ਹਾਂ ਤੇ ਅੰਗੀਠਾ ਸਾਹਿਬ ਵੀ ਕਹਿ ਸਕਦੇ ਹਾਂ ਜੋ ਤਿਆਰ ਕਰਨਾ ਕੀਤਾ। ਉਸ ਤੋਂ ਬਾਅਦ ਹੌਲੀ ਹੌਲੀ ਬਾਅਦ ਦੇ ਵਿੱਚ ਗੁਰੂ ਕੇ ਸਿੰਘ ਜੁੜਦੇ ਗਏ, ਉਹਨਾਂ ਨੇ ਸੇਵਾ

0: ਕਿਉਂਕਿ ਇੰਟਰਨੈਟ ਦਾ ਜ਼ਮਾਨਾ ਹੈ, ਕਿਉਂਕਿ ਇੰਟਰਨੈਟ ਦਾ ਜ਼ਮਾਨਾ ਹੈ, ਵਿਅਕਤੀ ਇੰਟਰਨੈਟ ਦੇ ਨਾਲ ਜੁੜਿਆ ਹੋਇਆ, ਉਹਦੇ ਵਿੱਚ ਜਾਣ ਦੇ ਨਾਲ ਜੁੜਿਆ ਹੋਇਆ, ਜੇ ਅੱਗੇ ਕੋਈ ਕਿਤਾਬ ਪੜ੍ਹ ਲਿਓ, ਪੰਜਾਬ ਕੱਢ ਦਿਓ, ਜਾਂ ਉਹਦੇ ਵਿੱਚ ਵੀ ਵਿਆਹ ਪੁੱਛੋ, ਉਹਦੇ ਵਿੱਚ ਵੀ ਵਿਆਹ ਕਰੋ, ਚੋਲਨਾ ਕਰੋ, ਇਹ ਸ਼ਹਿਰ ਜਿਹੜਾ ਇਹਦੇ ਪ੍ਰਮੁੱਖ ਹੈ, ਜਿਹੜਾ ਇਹਦੇ ਕੇਂਦਰ ਕੀ ਹੈ, ਉਹਦੇ ਵਿੱਚ ਇਹੀ ਬਿਖਾ ਹੈ, ਬਾਬੇ ਸਭ ਤੋਂ ਪਹਿਲਾਂ ਇਹੀ ਬਾਬੇ ਗੰਦਾ ਸਭ ਤੋਂ ਪਹਿਲਾਂ ਜਿਹੜੇ ਪਤਨ ਨਾਲ ਗੋਬਿੰਦ ਸਿੰਘ ਸਾਹਿਬੇ ਮਹਾਰਾਜ ਜੀ ਦਾ ਗੋਬਿੰਦ ਸਿੰਘ ਜੋ ਪਾਵਨ ਧਰਤ ਹੈ, ਦਾ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਇਹ ਨਗਰ ਦਾ ਪ੍ਰਮੁੱਖ ਕੇਂਦਰ ਹੈ, ਨਗਰ ਦਾ ਇਹ ਕਰਕੇ ਇਸ ਤੱਕ ਸਾਰੇ ਕਰਕੇ ਕਿਉਂ ਇਸ ਪੂਰਾ ਜਿਹੜਾ ਸ਼ਹਿਰ ਜਿਹੜਾ ਹੈ, ਪੂਰਾ ਜਿਹੜਾ ਜਿਹੜਾ ਹੈ, ਮਹਿਮਾ ਬਹੁਤ ਜ਼ਿਆਦਾ ਸਾਹਿਬ ਸ਼ਬਦ ਜਿਹੜਾ ਹੈ, ਹਜ਼ੂਰ ਸਾਹਿਬ ਸ਼ਬਦ ਜਿਹੜਾ ਹਜ਼ੂਰ ਸਾਹਿਬ ਇੰਨਾ ਸਤਿਕਾਰ ਹੈ ਪਿਆਰਿਓ, ਮੈਂ ਬੇਨਤੀ ਕਰਨਾ ਜਿਹੜੇ ਸ਼ਹਿਰ ਜਿਹੜੇ ਬੇਨਤੀ ਕਰਨਾ ਦਾ
1: ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰ ਜਦੋਂ ਇਹਨਾਂ ਦੀ ਬਣਤਰ ਥੋੜੀ ਵੀ ਜਿਹੜੀ ਹੈ ਬਣਤਰ ਹੋ ਜਾਵੇ
0: ਪਿਆਰ ਦੇ ਵਿੱਚ ਜੇ ਚੇਂਜ ਹੋ ਜਾਂਦੇ ਤੇ ਉਸ ਵੇਲੇ ਇਹਦਾ ਨਾਮ ਵੀ ਬਦਲ ਜਾਂਦਾ ਹੈ। ਕਈ ਤਰ੍ਹਾਂ ਦੇ ਪਿਆਰੇ ਹੋਏ ਸ਼ਾਸਤਰ ਜਿਹੜੇ ਹਨ ਜੋ ਅਸਾ ਜਿਹੜੇ ਹਨ ਭਾਏ ਮਨ ਹਰ ਸਾਹਿਬ
1: ਸਿੰਘ
0: ਸੰਦੇਵ ਜਿਹੜਾ ਹੈ ਪੂਰਾ
1: ਕਰਦੇ ਸੀ ਅਸਮਾਨ ਦੇ ਬਣਾਨੇ ਰੱਖਣਾ ਸਾਰੀ ਨੀਤੀ ਦੀ ਉਹਨਾਂ ਨੇ ਕਈ ਲੋਕ ਕਰਦੇ ਹੋ ਇਹ ਵੀ ਕਹਿੰਦੇ ਹਨ ਪ੍ਰਕਰਮਾ ਦੇ ਵਿੱਚ ਜਿਨ੍ਹਾਂ ਨੇ ਪੁਰਾਤਨ ਤਸਵੀਰ ਵੇਖੀ ਹੋਈ ਹੋਵੇਗੀ ਨਾ ਤੇ ਉਹ ਪ੍ਰਕਰਮਾ ਦੇ ਵਿੱਚ ਪਿਆਰਿਓ ਤਕਰੀਬਨ ਉਹ ਇਰਦ ਗਿਰਦ 52 ਦੇ ਕਰੀਬ ਬੁੰਗੇ ਸਨ, 52 ਦੇ ਕਰੀਬ ਤੇ ਬਹੁਤ ਸਾਰੇ ਬੁੰਗੇ ਤੇ ਉੱਥੇ ਫਿਰ ਇਹ ਨਿਵਾਸ ਅਸਥਾਨ ਹੋਇਆ ਕਰਦਾ ਕਿ ਸੰਗਤਾਂ ਜਾ ਕਰਕੇ ਉੱਥੇ ਠਹਿਰਦੀਆਂ, ਉੱਥੇ ਉਹਨਾਂ ਦੇ ਰਿਹਾਇਸ਼ ਦਾ ਪ੍ਰਬੰਧ, ਇਸ਼ਨਾਨ ਪਾਣ ਦਾ ਪ੍ਰਬੰਧ ਕੀਤਾ ਜਾਂਦਾ। ਫਿਰ ਬਾਅਦ ਦੇ ਵਿੱਚ ਉਹਨਾਂ ਨੇ ਇਹ ਕਰਕੇ ਅਤੇ ਸ਼੍ਰੀ ਦਰਬਾਰ ਸਾਹਿਬ ਜੀ ਦੇ ਫਿਰ ਸਰੋਵਰ ਦੇ ਇਰਦ ਗਿਰਦ ਜਿੰਨੇ ਵੀ ਸੀ ਬੁੰਗੇ ਉਹਨਾਂ ਨੂੰ ਪਾਸੇ ਕਰ ਦਿੱਤਾ ਅਤੇ ਉੱਥੇ ਨਾਲ ਫਿਰ ਅੱਜ ਜਿਸ ਰੂਪ ਦੇ ਆਪਾਂ ਦਰਸ਼ਨ ਕਰਦੇ ਹਾਂ ਪੁਰਾਤਨ ਤਸਵੀਰਾਂ ਆਪ ਜੀ ਦੇਖੋ ਅਤੇ ਉਹਦੇ ਵਿੱਚ ਉਹ ਬੁੰਗਿਆਂ ਦੇ ਦਰਸ਼ਨ ਹੁੰਦੇ ਹਨ। ਇਸ ਤਰ੍ਹਾਂ ਇੱਥੇ ਫਿਰ ਬੁੰਗੇ ਵੀ ਬਹੁਤ ਸਾਰੇ ਬਣਾਏ ਗਏ, ਉੱਥੇ ਸੰਗਤਾਂ ਦੀ ਰਿਹਾਇਸ਼ ਦਾ ਰਹਿਣ ਦਾ ਆਦਿਕ ਪ੍ਰਬੰਧ ਹੁੰਦਾ, ਸੇਵਾਵਾਂ ਪਿਆਰੇ ਉਹ ਚੱਲਦੀਆਂ ਰਹੀਆਂ। ਅਤੇ ਨਾਲ ਇੱਥੇ ਜੋ ਭਾਈ ਵੀਰ ਸਿੰਘ ਸਾਹਿਬ ਜੀ ਨੇ ਬਚਨ ਕੀਤਾ ਕਿ ਉਸ ਵੇਲੇ ਨਿਜ਼ਾਮ ਦਾ ਪਿਆਰਿਓ ਇਹ ਇਲਾਕਾ ਸੀ, ਨਿਜ਼ਾਮ ਦੇ ਇਲਾਕੇ ਦੇ ਵਿੱਚ ਨਿਜ਼ਾਮ ਦਾ ਜਿਹੜਾ ਪ੍ਰਧਾਨ ਮੰਤਰੀ ਸੀ ਉਹ ਚੰਦੂ ਲਾਲ ਖੱਤਰੀ ਸੀ। ਚੰਦੂ ਲਾਲ ਖੱਤਰੀ ਜਿਹੜਾ ਬਹੁਤ ਜ਼ਿਆਦਾ ਗੁਰੂ ਘਰ ਦਾ ਪ੍ਰੇਮੀ ਹੋਇਆ ਅਤੇ ਚੰਦੂ ਲਾਲ ਖੱਤਰੀ ਨੇ ਸਾਧ ਸੰਗਤ ਜੀ ਅਤੇ ਇੱਥੇ ਦੇਖੋ ਭਾਈ ਵੀਰ ਸਿੰਘ ਸਾਹਿਬ ਜੀ ਨੇ ਪੰਜ ਪਿੰਡਾਂ ਦਾ ਜ਼ਿਕਰ ਕੀਤਾ ਅਤੇ ਕਈ ਗੁਰਮੁਖ ਪਿਆਰੇ ਪਿਆਰੇ ਉਹ ਸੱਤ ਪਿੰਡਾਂ ਦਾ ਜ਼ਿਕਰ ਕਰਦੇ ਹਨ ਅਤੇ ਇਹਨੇ ਜੋ ਬਚਨ ਕੀਤਾ ਜੋ ਜਿਸ ਤਰ੍ਹਾਂ ਕਿ ਸੱਤ ਥਾਲ ਦਾ ਜੋ ਭੋਗ ਲੱਗਦਾ ਅਤੇ ਉਸ ਵੇਲੇ ਉਸ ਨੇ ਕੀ ਬਚਨ ਕੀਤਾ ਸੀ ਕਿ ਭਾਈ ਇਹ ਪਿੰਡਾਂ ਦੀ ਜਾਗੀਰ ਜਿਹੜੀ ਹੈ ਅਤੇ ਉਹਨੇ ਜਿਹੜੀ ਤਖ਼ਤ ਸਾਹਿਬ ਜੀ ਦੇ ਉੱਤੇ ਲਾ ਦਿੱਤੀ, ਇੱਕ ਤਾਂ ਬਾੜੀ ਹੋ ਗਿਆ ਅਤੇ ਬਾਂਸਰੀ ਹੋ ਗਿਆ, ਵਿਸ਼ਨਪੁਰੀ ਹੋ ਗਿਆ, ਏਲਗੀ ਹੋ ਗਿਆ ਅਤੇ ਮਸੋੜ ਆਦਿਕ ਜਿਹੜਾ ਹੈ ਅਤੇ ਇਹ ਇਸ ਤਰ੍ਹਾਂ ਇਹ ਇਲਾਕੇ ਦੀ ਪਿਆਰੇ ਉਹਨੇ ਜਾਗੀਰ ਜਿਹੜੀ ਹੈ ਤਖ਼ਤ ਸਾਹਿਬ ਜੀ ਨੂੰ ਲਾਉਣੀ ਕੀਤੀ। ਅਤੇ ਉਸ ਵੇਲੇ ਅੱਜ ਤੋਂ ਮੈਂ ਬੇਨਤੀ ਕਰਾਂ ਸਨ 1940 ਦੇ ਕਰੀਬ ਦਾ ਇਹ ਜਿਹੜਾ ਸਮਾਂ 1930 ਜਾਂ 40 ਦਾ ਦਸ਼ਕ ਜਿਹੜਾ ਹੈ ਅਤੇ ਉਸ ਵੇਲੇ ਪਿਆਰਿਓ 18,000 ਦੀ ਆਮਦਨ ਜਿਹੜੀ ਹੈ ਇਹਨਾਂ ਪਿੰਡਾਂ ਦੀ ਜਾਗੀਰ ਤੋਂ ਜੋ ਹੈ ਉਹ ਤਖ਼ਤ ਸਾਹਿਬ ਜੀ ਨੂੰ ਪ੍ਰਾਪਤ ਹੁੰਦੀ ਸੀ, ਕਿਉਂਕਿ ਇਹ ਪੰਜ ਪਿੰਡ ਜਿਹੜੇ ਹਨ ਇਹਦੀ ਸਾਰੀ ਜਾਗੀਰ ਜਿਹੜੀ ਹੈ ਅਤੇ ਮਹਾਰਾਜਾ ਚੰਦੂ ਲਾਲ ਜੀ ਨੇ ਅਤੇ ਵਿਸ਼ਨੂਪੁਰੀ ਹੋ ਗਿਆ, ਬਾਂਸਰੀ ਬਾੜੀ ਹੋ ਗਿਆ, ਏਲਕੀ ਅਤੇ ਮਸੋੜ ਹੋ ਗਿਆ ਅਤੇ ਇਹਦੀ ਜਾਗੀਰ ਲਾਉਣੀ ਕੀਤੀ। ਅਤੇ ਕੀ ਕੀਤਾ ਜਾਂਦਾ ਸੀ ਕਿ ਭਾਈ ਉਹ ਇਲਾਕੇ ਦੀ ਸਾਰੀ ਜ਼ਮੀਨ ਜਿਹੜੀ ਹੈ ਇਹ ਜਾਗੀਰ ਦਾ ਪ੍ਰਬੰਧ ਵੀ ਕਿਸ ਤਰ੍ਹਾਂ ਹੁੰਦਾ ਕਿ ਗੁਰੂ ਘਰ ਤਾਂ ਜਾ ਕਰਕੇ ਖੇਤੀ ਥੋੜ੍ਹੀ ਕਰ ਸਕਦਾ, ਆਬਾਦੀ ਬੜੀ ਘੱਟ ਸੀ। ਅਤੇ ਫਿਰ ਸਿੰਘ ਉਹਨਾਂ ਨੇ ਕੀ ਕੀਤਾ ਕਿ ਭਾਈ ਕਿ ਤੁਸੀਂ ਕਿ ਇੱਥੇ ਖੇਤੀਬਾੜੀ ਕਰਨਾ ਕਰੋ ਅਤੇ ਇੱਥੇ ਸਾਲ ਦਾ ਉਹਨਾਂ ਨੂੰ ਇੱਕ ਇਹ ਲਾ ਦਿੱਤਾ ਟੈਕਸ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਜੀ ਤੁਸੀਂ 3,000 ਜਿਹੜਾ ਨਾ ਸਾਲ ਦਾ ਸਾਨੂੰ ਜਿਹੜਾ ਹੈ ਰੈਵੀਨਿਊ ਜਿਹੜਾ ਤਖ਼ਤ ਸਾਹਿਬ ਜੀ ਦੇ ਵਿੱਚ ਜਮ੍ਹਾਂ ਕਰਾਉਣਾ, ਕਈਆਂ ਨੂੰ ਜਿਹੜਾ ਉਸ ਮੁਤਾਬਕ ਕਿ ਪਾਣੀ ਜ਼ਿਆਦਾ ਹੈ ਵਧੀਆ ਉਪਜਾਊ ਜ਼ਮੀਨ ਹੈ ਕਿ 4,000 2,000 ਘੱਟ ਹੈ ਅਤੇ ਇਸ ਤਰ੍ਹਾਂ ਅਤੇ ਸਾਲਾਨਾ ਪਿਆਰਿਓ ਉਸ ਜ਼ਮਾਨੇ ਦੇ ਵਿੱਚ ਆਪਾਂ ਕਹਿ ਸਕਦੇ ਹਾਂ 1930-40 ਦੇ ਦਸ਼ਕ ਦੇ ਵਿੱਚ 18,000 ਦੀ ਜਾਗੀਰ ਜਿਹੜੀ ਹੈ ਇਹ ਪੈਸਾ ਜਿਹੜਾ ਇਹ ਗੁਰੂ ਘਰ ਦੇ ਵਿੱਚ ਜਮ੍ਹਾਂ ਹੁੰਦਾ, ਜਿਹਦੇ ਨਾਲ ਇੱਕ ਤਾਂ ਜੋ ਚੜ੍ਹਤ ਚੜਾਵਾ ਕਿਉਂਕਿ ਸੰਗਤਾਂ ਬਹੁਤ ਘੱਟ ਆਉਂਦੀਆਂ ਸਨ, ਸਾਰਾ ਪ੍ਰਬੰਧ ਜਿਹੜਾ ਪਿਆਰਿਓ ਆਹੀ ਮਾਇਆ ਜਿਹੜੀ ਹੈ ਔਰ ਗੁਰੂ ਕੇ ਸਿੱਖ ਦਸਾਂ ਨਵਾਂ ਦੀ ਕਿਰਤ ਕਰਕੇ ਕੋਈ ਦਸਵੰਧ ਚੜਾ ਦਿੱਤਾ ਜਾਂ ਇਸ ਤਰ੍ਹਾਂ ਪਿਆਰਿਓ ਇਹ ਤਖ਼ਤ ਸਾਹਿਬ ਜੀ ਦਾ ਪ੍ਰਬੰਧ ਜਿਹੜਾ ਕੀਤਾ ਜਾਂਦਾ ਸੀ, ਇੱਥੋਂ ਦੀਆਂ ਸੇਵਾਵਾਂ ਜਿਹੜੀਆਂ ਹਨ ਉਹ ਕੀਤੀਆਂ ਜਾਂਦੀਆਂ ਅਤੇ ਨਾਲ ਇਹ ਸੰਗਮਰਮਰ ਆਦਿਕ ਦੀ ਵੀ ਜਿਹੜੀ ਸੇਵਾ ਜਿਹੜੀ ਨਾ ਪਿਆਰਿਓ ਇਹ ਤਕਰੀਬਨ ਜਿਹੜਾ ਹੈ 1950 ਦੇ ਦਹਾਕੇ ਦੇ ਵਿੱਚ ਇਹ ਸੇਵਾ ਆਰੰਭ ਹੋਈ ਸੀ। ਕਈ ਬਜ਼ੁਰਗ ਜਿਹੜੇ ਜਿਨ੍ਹਾਂ ਨੇ ਖੁਦ ਵੇਖਿਆ ਦੱਸਦੇ ਕਿ ਭਾਈ ਇਹ ਥੱਲੇ ਜਿਹੜਾ ਨਾ ਪਹਿਲੇ ਕਾਲਾ ਪੱਥਰ ਸੀ ਅੱਜ ਵੀ ਇਹਦੇ ਹੇਠ ਹੁਣ ਆਪ ਜੀ ਆਪਾਂ ਪ੍ਰਤੱਖ ਵੇਖਣਾ, ਪਹਿਲੇ ਜਦੋਂ ਸੋਨੇ ਦੀਆਂ ਚੁਗਾਠਾਂ ਨਹੀਂ ਸੀ ਨਾ ਪਿਆਰਿਓ ਤੇ ਪੱਥਰ ਦੀ ਚੁਗਾਠ ਜਿਹੜੀ ਹੈ ਉਹ ਆਪਾਂ ਅਸਾਂ ਖੁਦ ਵੇਖਣੀ ਕੀਤੀ, ਉਹ ਤੋਂ ਬਾਅਦ ਫਿਰ ਉਹ ਪੱਥਰ ਦੀ ਚੁਗਾਠ ਦੇ ਉੱਤੇ ਸੋਨੇ ਦਾ ਜਿਹੜਾ ਹੈ ਤੇ ਉਹ ਵਰਕ ਜਿਹੜਾ ਬਣਾ ਕਰਕੇ ਫਿਰ ਉਹ ਲਾ ਕਰਕੇ ਸੁਨਹਿਰੀ ਉਹਨੂੰ ਕਰ ਦਿੱਤਾ। ਅੱਜ ਵੀ ਉਹਨੂੰ ਆਪਾਂ ਵੇਖ ਸਕਦੇ ਹਾਂ ਕਿ ਸੋਨੇ ਦੀਆਂ ਚੁਗਾਠਾਂ ਜਿਹੜੀਆਂ ਹਨ ਉਹਦੇ ਹੇਠ ਕਾਲਾ ਪੱਥਰ, ਕਿਉਂਕਿ ਸਾਡੇ ਇਲਾਕੇ ਦੇ ਵਿੱਚ ਕਾਲਾ ਪੱਥਰ ਗ੍ਰੈਨਾਈਟ ਦਾ ਪੱਥਰ ਮਿਲਦਾ। ਫਿਰ ਬਾਅਦ ਦੇ ਵਿੱਚ ਇਹ ਸੰਗਮਰਮਰ ਜਿਹੜਾ ਰਾਜਸਥਾਨ ਤੋਂ ਮਕਰਾਣਾ ਉੱਥੋਂ ਮੰਗਵਾਉਣਾ ਕੀਤਾ ਅਤੇ ਇਹਦੇ ਪਿਆਰਿਓ ਇਹ ਜਿਹੜੇ ਜਿੰਨੇ ਵੀ ਪੱਚਾਕਾਰੀ ਦੇ ਡਿਜ਼ਾਈਨ ਜਿਹੜੇ ਹਨ ਇਹ ਅੰਮ੍ਰਿਤਸਰ ਸਾਹਿਬ ਤੋਂ ਬਣਦੇ ਸਨ। ਉਹਨਾਂ ਗੁਰਮੁਖ ਪਿਆਰਿਆਂ ਨੇ ਪਿਆਰਿਓ ਕਿਉਂਕਿ ਇੱਕ ਮਨ ਦੇ ਵਿੱਚ ਭਾਵਨਾ ਹੁੰਦੀ ਕਿ ਆਪਾਂ ਖੋਜ ਪੜਤਾਲ ਕਰੀਏ ਅਤੇ ਅੰਮ੍ਰਿਤਸਰ ਦੇ ਵਿੱਚ ਅਤੇ ਉਹ ਦਾਨਿਸ਼ ਉਹਨਾਂ ਦਾ ਹੈ ਸਮਝੋ ਅਤੇ ਉਹਨਾਂ ਦਾ ਆਰਟਿਸਟ ਦਾ ਕੰਮ ਹੈ ਅਤੇ ਉਹਨਾਂ ਦੇ ਕੋਲ ਪੁਰਾਤਨ ਜਿਹੜੇ ਸਾਧ ਸੰਗਤ ਜੀ ਅਤੇ ਉਹ ਲੈਟਰ ਵੀ ਪਏ ਹੋਏ ਹਨ ਇਹ ਤਖਤ ਸਾਹਿਬ ਜੀ ਵੱਲੋਂ ਲੈਟਰ ਜਾਂਦਾ ਸੀ ਕਿ ਭਾਈ ਤੁਸੀਂ ਡਿਜ਼ਾਈਨ ਬਣਾ ਕੇ ਭੇਜੋ। ਉਹ ਫਿਰ ਪਿਆਰਿਓ ਇੱਕ ਡਿਜ਼ਾਈਨ ਬਣਾ ਕਰਕੇ ਕਾਗਜ਼ ਦੇ ਉੱਤੇ, ਉਹ ਜਿਹੜਾ ਬਟਰ ਪੇਪਰ ਆਦਿਕ ਹੁੰਦਾ ਉਹਦੇ ਉੱਤੇ ਡਿਜ਼ਾਈਨ ਆਦਿਕ ਬਣਾ ਕਰਕੇ ਉਹ ਭੇਜਦੇ। ਫਿਰ ਇੱਥੇ ਆ ਕਰਕੇ ਉਹ ਡਿਜ਼ਾਈਨ ਉਹ ਆਉਂਦਾ ਸੀ, ਫਿਰ ਇੱਥੇ ਮਜ਼ਦੂਰ ਜਿਹੜੇ ਲੱਗ ਕਰਕੇ ਉਹ ਪੱਥਰ ਨੂੰ ਤਰਾਸ਼ ਕਰਕੇ ਪੱਚਾਕਾਰੀ ਦਾ ਕੰਮ ਕਰਿਆ ਕਰਦੇ ਸਨ। ਇਸ ਤਰ੍ਹਾਂ ਸੇਵਾਵਾਂ ਹੋਈਆਂ। ਫਿਰ ਪਹਿਲੇ ਇਹ ਗੁਰੂ ਘਰ ਦਾ ਪ੍ਰਬੰਧ ਜਿਹੜਾ ਹੈ ਤਖ਼ਤ ਸਾਹਿਬ ਜੀ ਦੇ ਜਿਹੜੇ ਜਥੇਦਾਰ ਪੁਜਾਰੀ ਜਿਹੜੇ ਹਨ ਉਹੀ ਕਰਿਆ ਕਰਦੇ ਸਨ। ਫਿਰ ਬਾਅਦ ਦੇ ਵਿੱਚ ਕਈ ਵਾਰੀ ਕਈ ਚੀਜ਼ਾਂ ਦਾ ਮਨ ਮੁਟਾਵ ਝਗੜਾ ਆਦਿਕ ਬਹੁਤ ਹੋ ਗਿਆ ਅਤੇ ਕਈ ਵਾਰੀ ਗੱਲਾਂ ਸ਼ਿਕਾਇਤਾਂ ਜਿਹੜੀਆਂ ਹਨ ਉਹ ਨਿਜ਼ਾਮ ਦਰਬਾਰ ਤੱਕ ਗਈਆਂ। ਬਹੁਤ ਜਦੋਂ ਗੱਲ ਵੱਧ ਗਈ ਅਤੇ ਉਸ ਵੇਲੇ ਨਿਜ਼ਾਮ ਹੈਦਰਾਬਾਦ ਨੇ ਉਹਨੇ ਇੱਕ ਕੰਮ ਕੀਤਾ, ਉਹਦੇ ਕੋਲ ਰਿਸਾਲਦਾਰ ਜਿਹੜੇ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਦੇ ਨਾਲ ਜਿਹੜੀਆਂ ਫੌਜਾਂ ਆਈਆਂ ਬਾਅਦ ਦੇ ਵਿੱਚ ਉਹਨੇ ਜਿਨ੍ਹਾਂ ਨੂੰ ਜਿਹੜਾ ਇਹ ਰੈਂਕ ਲਾਉਣਾ ਕੀਤਾ। ਰਿਸਾਲਦਾਰ ਦਾ ਮਤਲਬ ਸਾਧ ਸੰਗਤ ਜੀ ਜਿਹਨੂੰ ਆਪਾਂ ਸੂਬੇਦਾਰ ਦਾ ਰੈਂਕ ਬੋਲਦੇ ਹਾਂ, ਇਹ ਰੈਂਕ ਜਿਹੜਾ ਭਾਵ ਕਿ ਇੱਕ ਫੌਜ ਇੱਕ ਟੁਕੜੀ ਦਾ ਜਿਹੜਾ ਹੈ ਆਗੂ ਜਥੇਦਾਰ, ਉਹ ਟੁਕੜੀ ਦੇ ਵਿੱਚ 100 ਫੌਜੀ ਹੋ ਸਕਦੇ, 500 ਹੋ ਸਕਦੇ, ਭਾਵ ਕਿ ਜਿਹਨੂੰ ਮਨਸਬਦਾਰ ਆਦਿਕ ਵੀ ਕਿਹਾ ਜਾਂਦਾ। ਤੇ ਉਸ ਵੇਲੇ ਨਾ ਉਹਨਾਂ

ਜਿਹੜੇ ਫੌਜੀ ਹੁੰਦੇ ਉਹਨਾਂ ਦੇ ਰੈਂਕ ਹੁੰਦੇ। ਫਿਰ ਉਹਨੇ ਹੈਦਰਾਬਾਦ ਦੇ ਨਿਜ਼ਾਮ ਨੇ ਇਹ ਮਤਾ ਪਾਸ ਕਰਨਾ ਕੀਤਾ। ਇਹ ਤਕਰੀਬਨ 1900 ਦੇ ਦਸ਼ਕ ਦੀ ਗੱਲ ਹੈ, ਸ਼ੁਰੂਆਤੀ 30-40 ਦੇ ਸ਼ਾਇਦ, ਉਸ ਵੇਲੇ ਸ਼ਤਕ ਦਾ ਪਤਾ ਨਹੀਂ ਪੱਕਾ। ਅਤੇ ਉਸ ਵੇਲੇ ਉਹਨੇ ਨੀਯਤ ਕਰਨਾ ਕੀਤਾ ਕਿ ਜਿਹੜੇ ਰਿਸਾਲਦਾਰ ਰਿਸਾਲਦਾਰਾਂ ਦੀ ਉਹਨੇ ਡਿਊਟੀ ਲਾਈ ਕਿ ਇੱਕ ਇੱਕ ਸਾਲ ਰਿਸਾਲਦਾਰ ਜਿਹੜਾ, ਕਿਉਂਕਿ ਜ਼ਿਆਦਾ ਕਰਕੇ ਰਿਸਾਲਦਾਰ ਹੈਦਰਾਬਾਦ ਦੇ ਹੀ ਹੋਇਆ ਕਰਦੇ। ਅੱਜ ਵੀ ਅੰਦਰ ਸਾਧ ਸੰਗਤ ਜੀ ਸੋਨੇ ਦੇ ਜੋ ਪੱਤਰੇ ਲਾਏ ਗਏ ਉਹਦੇ ਵਿੱਚ ਕਈ ਰਿਸਾਲਦਾਰਾਂ ਦੇ ਨਾਮ ਮੌਜੂਦ ਹਨ, ਗੋਪਾਲ ਸਿੰਘ ਆਦਿਕ, ਔਰ ਵੀ ਕਈ ਜਦੋਂ ਆਪਾਂ ਪੜ੍ਹਦੇ ਹਾਂ ਪੱਥਰਾਂ ਦੇ ਉੱਤੇ ਵੀ ਲਿਖਿਆ ਗਿਆ ਕਿ ਇਹ ਰਿਸਾਲਦਾਰ ਉਹਦੇ ਇਹਦੇ ਵਿੱਚ ਇਹ ਸੇਵਾਵਾਂ ਹੋਈਆਂ ਉਹਨੂੰ। ਫਿਰ ਉਸ ਵੇਲੇ ਰਿਸਾਲਦਾਰ ਨੂੰ ਪਿਆਰਿਓ ਜਦੋਂ ਇਹ ਜਿਹੜਾ ਜਿਸ ਤਰ੍ਹਾਂ ਅੱਜ ਆਪਾਂ ਪ੍ਰਧਾਨ ਬੋਲਦੇ ਹਾਂ, ਚੇਅਰਮੈਨ ਬੋਲਦੇ ਹਾਂ, ਉਸ ਵੇਲੇ ਸਰਬਰਾਏ ਬੋਲਦੇ ਸਨ, ਸਰਬਰਾਹ ਸਾਹਿਬ ਉਹਨਾਂ ਨੂੰ ਕਿਹਾ ਜਾਂਦਾ। ਉਹ ਇੱਥੇ ਆ ਕਰਕੇ ਫਿਰ ਆਪਣੀਆਂ ਸੇਵਾਵਾਂ ਕਰਦੇ ਅਤੇ ਜੋ ਹੈਦਰਾਬਾਦ ਦੇ ਵਿੱਚ ਪੁਰਾਤਨ ਜਿਹੜਾ ਸੈਂਟਰਲ ਗੁਰਦੁਆਰਾ ਜਿਹੜਾ ਉੱਥੇ ਫਿਰ ਪਿਆਰੀ ਉਹ ਗੁਰੂ ਘਰ ਦੀਆਂ ਕੋਈ ਮੀਟਿੰਗਾਂ ਆਦਿਕ ਵੀ ਜਿਹੜੀਆਂ ਕਈ ਇੱਥੇ ਲੈ ਲੈਂਦੇ, ਕਈ ਵਾਰੀ ਉੱਥੇ ਲੈਂਦੇ ਸਨ। ਇਸ ਤਰ੍ਹਾਂ ਫਿਰ ਪਿਆਰੀ ਉਹ ਇਹ ਪ੍ਰਬੰਧ ਜਿਹੜਾ ਹੈ ਅਤੇ ਇਹ ਜਿਹੜਾ ਰਿਸਾਲਦਾਰ ਆਦਿਕਾਂ ਨੇ ਫਿਰ ਇਹਨਾਂ ਨੇ ਇਹ ਪ੍ਰਬੰਧ ਕਰਨਾ ਕੀਤਾ। ਅਤੇ ਇੱਥੇ ਡਾਕਟਰ ਭਾਈ ਵੀਰ ਸਿੰਘ ਸਾਹਿਬ ਜੀ ਨੇ ਆਪ ਜ਼ਿਕਰ ਕਰਨਾ ਕੀਤਾ ਪੰਜਾਬ ਦੇ ਵਿੱਚ ਪਿਆਰਿਓ। ਅਤੇ ਤਕਰੀਬਨ ਨਾ 1930-35 ਦੇ ਕਰੀਬ ਪਿਆਰਿਓ ਰੇਲਵੇ ਮਾਰਗ ਜਿਹੜਾ ਹੈ ਇਹ ਸ਼ੁਰੂ ਹੋਇਆ ਸੀ। ਉਸ ਤੋਂ ਪਹਿਲੇ ਕੀ ਹੁੰਦਾ ਕਿ ਕੋਈ ਵੀ ਗੁਰੂ ਕਾ ਸਿੱਖ ਪੰਜਾਬ ਤੋਂ ਜੋ ਹੈ ਜਿਹਨੇ ਹਜ਼ੂਰ ਸਾਹਿਬ ਦੀ ਯਾਤਰਾ ਕਰਕੇ ਅਤੇ ਇੱਥੇ ਦਰਸ਼ਨ ਦਿਦਾਰੇ ਕਰਕੇ ਵਾਪਸ ਸਹੀ ਸਲਾਮਤ ਜਿਹੜਾ ਪੰਜਾਬ ਨੂੰ ਆਇਆ ਅਤੇ ਉਹਨੂੰ ਸਾਰੀਆਂ ਸੰਗਤਾਂ ਜੋ ਹੈ ਉਹ ਹਜ਼ੂਰੀਏ ਦਾ ਉਹ ਖਿਤਾਬ ਦਿੰਦੇ ਸਨ ਕਿ ਭਾਈ ਤੂੰ ਹਜ਼ੂਰ ਸਾਹਿਬ ਦੀ ਯਾਤਰਾ ਕਰਕੇ ਆਇਆ। ਉਹਨਾਂ ਜ਼ਮਾਨਿਆਂ ਦੇ ਵਿੱਚ ਸਾਧ ਸੰਗਤ ਜੀ ਇਸ ਅਸਥਾਨ ਦੀ ਯਾਤਰਾ ਕਰਨੀ ਬਹੁਤ ਜ਼ਿਆਦਾ ਦੁਰਲੱਭ ਸੀ। ਆਪ ਜੀ ਵੇਖ ਸਕਦੇ ਹੋ ਅੱਜ ਵੀ ਆਪਾਂ ਰੇਲ ਮਾਰਗ ਤੋਂ ਜਦੋਂ ਆਉਂਦੇ ਹਾਂ ਰਸਤੇ ਵਿੱਚ ਬਹੁਤ ਵੱਡੇ ਵੱਡੇ ਬੀਆਬਾਨ ਜੰਗਲ ਲੱਗਦੇ। ਪੂਰਾ ਜਿਹੜਾ ਅੰਮ੍ਰਿਤਸਰ ਸਾਹਿਬ ਤੋਂ ਵੇਖਿਆ ਜਾਵੇ 2000 ਕਿਲੋਮੀਟਰ ਦੀ ਵਿੱਥ ਇਹ ਪੈਂਡਾ ਬਣਦਾ ਪਿਆਰਿਓ ਅਤੇ ਚੱਲ ਕਰਕੇ ਆਉਣਾ ਬਹੁਤ ਔਖਾ ਕੰਮ ਹੋਇਆ ਕਰਦਾ ਸੀ। ਟਾਵਾਂ ਟਾਵਾਂ ਪਿਆਰਿਓ ਕਈ ਗੁਰੂ ਕੇ ਪਿਆਰੇ ਜਿਹੜੇ ਹਨ ਉਹ ਆਇਆ ਕਰਦੇ ਸਨ। ਅਤੇ ਇਹ ਵੀ ਕਿਹਾ ਜਾਂਦਾ ਉਸ ਟਾਈਮ ਦੇ ਵਿੱਚ ਜਿਹਨੇ ਕਹਿ ਦਿੱਤਾ ਕਿ ਜੀ ਮੈਂ ਹਜ਼ੂਰ ਸਾਹਿਬ ਦੀ ਯਾਤਰਾ ਕਰਨ ਦੇ ਲਈ ਜਾਣਾ ਹੈ ਅਤੇ ਉਹਨੂੰ ਮਿਲਣ ਦੇ ਲਈ ਸਾਰਾ ਪਰਿਵਾਰ ਸਾਰੇ ਰਿਸ਼ਤੇਦਾਰ ਉਹਨੂੰ ਆ ਕਰਕੇ ਮਿਲਦੇ ਸਨ। ਜਿਸ ਤਰ੍ਹਾਂ ਕਿ ਉਹ ਉਹਨਾਂ ਦੀ ਕੀ ਭਾਵਨਾ ਹੁੰਦੀ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਕਿ ਕੋਈ ਬੰਦਾ ਜਦੋਂ ਚਲਾਣਾ ਕਰਦਾ ਨਾ ਪਿਆਰਿਓ ਬਹੁਤ ਜ਼ਿਆਦਾ ਬਿਮਾਰ ਹੋ ਜਾਵੇ। ਅੱਜ ਵੀ ਦੇਖੋ ਡਾਕਟਰ ਜਿਹੜੇ ਹਨ ਅਤੇ ਜਦੋਂ ਕੋਈ ਬੰਦਾ ਬਹੁਤ ਬਿਮਾਰ ਪੈ ਜਾਂਦਾ ਬਚਣ ਦੀ ਉਮੀਦ ਨਹੀਂ ਹੁੰਦੀ ਆ, ਉਹ ਕਹਿੰਦੇ ਕਿ ਰਿਸ਼ਤੇਦਾਰਾਂ ਨੂੰ ਬੁਲਾ ਲਿਓ ਭਾਈ ਉਹ ਦਰਸ਼ਨ ਕਰ ਲੈਣਗੇ ਵੇਖ ਲੈਣਗੇ। ਇਸ ਤਰ੍ਹਾਂ ਕੋਈ ਹਜ਼ੂਰ ਸਾਹਿਬ ਦੀ ਯਾਤਰਾ ਕਰਨ ਦੇ ਲਈ ਆਉਂਦਾ ਅਤੇ ਪਿਆਰਿਓ ਲੋਕ ਸਾਰੇ ਪਰਿਵਾਰ ਸਾਰਾ ਟੱਬਰ ਆ ਕਰਕੇ ਉਹਨਾਂ ਨੂੰ ਮਿਲਦਾ ਸੀ ਕਿਉਂਕਿ ਇਹ ਨਹੀਂ ਪਤਾ ਹੁੰਦਾ ਅੱਜ ਇਹ ਬੰਦਾ ਜਿਹੜਾ ਜਾ ਰਿਹਾ ਹਜ਼ੂਰ ਸਾਹਿਬ ਇਹਨੇ ਖਬਰੇ ਹਜ਼ੂਰ ਸਾਹਿਬ ਦੀ ਯਾਤਰਾ ਕਰਕੇ ਵਾਪਸ ਆਉਣਾ ਕਿ ਨਹੀਂ ਆਉਣਾ। ਰਸਤੇ ਵਿੱਚ ਇੰਨੇ ਵੱਡੇ ਵੱਡੇ ਜੰਗਲ ਡਕੈਤ ਹੁੰਦੇ ਸਨ, ਬਹੁਤ ਜੰਗਲੀ ਜਾਨਵਰ, ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ, ਕਿਹੜੇ ਕੋ ਰਸਤੇ ਕਿਹੜੀਆਂ ਕੋ ਸੜਕਾਂ ਹੋਇਆ ਕਰਦੀਆਂ, ਬਹੁਤ ਪਿਆਰਿਓ ਪੈਂਡਾ ਜਿਹੜਾ ਦੁਰਲੱਭ ਸੀ। ਫਿਰ ਜਿਹੜਾ ਪਿਆਰਿਓ ਇਸ ਤਰ੍ਹਾਂ ਚੱਲ ਕਰਕੇ ਆਉਂਦਾ ਫਿਰ ਇੱਥੇ ਦਰਸ਼ਨ ਦਿਦਾਰੇ ਕਰਕੇ ਵਾਪਸ ਜਦੋਂ ਜਾਂਦਾ ਤੇ ਸੰਗਤਾਂ ਜਿਹੜੀਆਂ ਉਹਨਾਂ ਨੂੰ ਫਿਰ ਹਜ਼ੂਰੀਏ ਦਾ ਖਿਤਾਬ ਦਿੰਦੇ ਸਨ ਕਿ ਭਾਈ ਇਹ ਹਜ਼ੂਰੀਆ ਸਿੰਘ ਹੈ, ਇਹਨੇ ਹਜ਼ੂਰ ਸਾਹਿਬ ਦੇ ਦਰਸ਼ਨ ਕਰਨੇ ਕੀਤੇ। ਮੈਂ ਬੇਨਤੀ ਕਰਾਂ ਪਿਆਰਿਓ ਤੇ ਸੰਤ ਬਾਬਾ ਸੋਹਣ ਸਿੰਘ ਸਾਹਿਬ ਜੀ ਜਿਹੜੇ ਹਨ, ਦਲ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਮਹਾਂਪੁਰਖ ਜਿਹੜੇ ਉਹ ਸਾਰੀ ਜਥੇਬੰਦੀ ਲੈ ਕਰਕੇ ਪਿਆਰਿਓ ਉਹਨਾਂ ਨੇ ਪੈਦਲ ਤਖਤਾਂ ਦੀ ਯਾਤਰਾ ਕਰਨੀ ਕੀਤੀ। ਜਦੋਂ ਹਜ਼ੂਰ ਸਾਹਿਬ ਦੀ ਯਾਤਰਾ ਕੀਤੀ ਨਾ 1947 ਦੇ ਵਿੱਚ, ਉਸ ਵੇਲੇ ਬਾਬਾ ਦਇਆ ਸਿੰਘ ਸਾਹਿਬ ਜੀ ਬਹੁਤ ਛੋਟੀ ਆਰਬਲਾ ਦੇ ਵਿੱਚ ਮੌਜੂਦ ਸਨ। ਉਹਨਾਂ ਦੇ ਕੋਲ ਅੱਜ ਵੀ ਪਿਆਰਿਓ ਉਹ ਤਸਵੀਰਾਂ ਮੌਜੂਦ ਹਨ। ਜੇ ਵੇਖਣਾ ਇੱਥੇ ਭਾਈ ਡਾਕਟਰ ਭਾਈ ਰਣ ਸਿੰਘ ਜੀ ਉਹਨਾਂ ਦੇ ਕੋਲ ਵੀ ਉਹ ਤਸਵੀਰਾਂ ਪਈਆਂ ਹੋਈਆਂ। ਤੇ ਪਿਆਰਿਓ ਉਹ ਜਦੋਂ ਆਏ ਤੇ ਮਹਾਂਪੁਰਖ ਆਪ ਬਚਨ ਕਰਦੇ ਸੀ, ਬਾਬਾ ਦਇਆ ਸਿੰਘ ਸਾਹਿਬ ਜੀ ਤੇ ਬਾਬਾ ਸੋਹਣ ਸਿੰਘ ਸਾਹਿਬ ਜੀ ਦੇ ਨਾਲ ਜਦੋਂ ਆਏ, ਇੱਕ ਸਾਲ ਦਾ ਸਮਾਂ ਲੱਗਿਆ ਸੀ ਪਿਆਰਿਓ ਪੂਰਾ ਪੰਜਾਬ ਤੋਂ ਨਿਕਲੇ
ਤੇ ਯਾਤਰਾ ਪੈਂਡਾ ਤੈਅ ਕਰਕੇ ਪੂਰੇ ਜਥੇਬੰਦੀ ਦੇ ਨਾਲ ਦਲ ਬਲ ਦੇ ਨਾਲ ਆਏ ਇੱਥੇ ਦਰਸ਼ਨ ਕੀਤੇ ਤੇ ਕੁਛ ਸਮਾਂ ਮਹੀਨਾ ਦੋ ਮਹੀਨਾ ਇੱਥੇ ਰੁਕੇ ਫਿਰ ਵਾਪਸ ਜਦੋਂ ਗਏ ਤੇ ਪਿਆਰਿਓ ਪੂਰਾ ਇੱਕ ਸਾਲ ਦਾ ਸਮਾਂ ਲੱਗਿਆ ਸੀ ਇੱਕ ਸਾਲ ਦਾ ਇਹ ਤਾਂ ਹਾਲੇ ਦੀ ਗੱਲ ਹੈ ਤਕਰੀਬਨ ਪਿਆਰਿਓ 70-80 ਸਾਲ ਪੁਰਾਣੀ ਗੱਲ ਹੈ ਤੁਸੀਂ ਅਨੁਮਾਨ ਲਗਾਓ ਉਸ ਟਾਈਮ ਦੇ ਵਿੱਚ ਸਿੰਘ ਕਿਸ ਤਰ੍ਹਾਂ ਆਉਂਦੇ ਸਨ ਫਿਰ ਬਾਅਦ ਦੇ ਵਿੱਚ ਤੇ 1930-35 ਦੇ ਵਿੱਚ ਰੇਲਵੇ ਲਾਈਨ ਪਈ ਪਹਿਲੇ ਛੋਟਾ ਮੀਟਰ ਗੇਜ ਸੀ ਤੇ ਪਹਿਲੇ ਟ੍ਰੇਨ ਵੀ ਜਿਹੜੀ ਸਿੱਧੀ ਨਹੀਂ ਆਉਂਦੀ ਸੀ ਤੇ ਉਹ ਪੰਜਾਬ ਤੋਂ ਮਨਮਾੜ ਖਾਸ ਕਰਕੇ ਉਹ ਟ੍ਰੇਨਾਂ ਸਾਰੀਆਂ ਨਾ ਬੰਬੇ ਨੂੰ ਮੁੜ ਜਾਂਦੀਆਂ ਸਨ ਤੇ ਉਸ ਵੇਲੇ ਜਿਹੜੀਆਂ ਟ੍ਰੇਨਾਂ ਸ਼ੁਰੂ ਹੋਈਆਂ ਮੈਂ ਉਹ ਵੀ ਜ਼ਿਕਰ ਕਰਾਂ ਅਕਾਲ ਤਖ਼ਤ ਸਾਹਿਬ ਐਕਸਪ੍ਰੈਸ ਔਰ ਵੀ ਕਈ ਆ ਟ੍ਰੇਨਾਂ ਜਿਹੜੀਆਂ ਮੈਂ ਆਪ ਜੀ ਨੂੰ ਜੋ ਬੇਨਤੀ ਕਰ ਰਿਹਾ ਇੱਥੇ ਭਾਈ ਡਾਕਟਰ ਭਾਈ ਵੀਰ ਸਿੰਘ ਸਾਹਿਬ ਜੀ ਨੇ ਵੀ ਉਹਨਾਂ ਨੇ ਉਹ ਇਹ ਸਮਕਾਲੀ ਉਹ ਸਨ ਤੇ ਉਹਨਾਂ ਨੇ ਆਪ ਵੇਖਣਾ ਕੀਤਾ ਤੇ ਉਹਨਾਂ ਨੇ ਕਿਹਾ ਖਾਲਸਾ ਜੀ ਉਹ ਇੰਨਾ ਪੈਂਡਾ ਜਿਹੜਾ ਔਖਾ ਹੁੰਦਾ ਸੀ ਉਹਨਾਂ ਨੇ ਉਹਨੂੰ ਵੀ ਪਿਆਰਿਓ ਸੌਖਾ ਕਿਹਾ ਟ੍ਰੇਨ ਦਾ ਮਾਰਗ ਕਿ ਟ੍ਰੇਨ ਤੋਂ ਚੱਲ ਕਰਕੇ ਮਨਮਾੜ ਉੱਤਰ ਜਾਣਾ ਫਿਰ ਉੱਥੇ ਪਿਆਰਿਓ ਘੱਟ ਤੋਂ ਘੱਟ 8-10 ਘੰਟੇ ਉੱਥੇ ਰੁਕਣਾ ਪੈਂਦਾ ਸੀ ਫਿਰ ਬਾਅਦ ਦੇ ਵਿੱਚ ਉੱਥੇ ਅਸਥਾਨ ਕਾਇਮ ਕੀਤਾ ਗਿਆ ਮਹਾਂਪੁਰਖਾਂ ਨੇ ਫਿਰ ਸੰਗਤਾਂ ਫਿਰ ਕੀ ਕਰਦੀਆਂ ਟ੍ਰੇਨ ਤੋਂ ਉੱਤਰ ਕਰਕੇ ਤੇ ਅਸਥਾਨ ਤੇ ਚੱਲ ਜਾਂਦੀਆਂ ਫਿਰ 7-8 ਘੰਟੇ ਜਾਂ ਅਗਲੇ ਦਿਨ ਦੂਜੀ ਟ੍ਰੇਨ ਜਿਹੜੀ ਛੋਟੀ ਟ੍ਰੇਨ ਉੱਥੋਂ ਚੱਲਦੀ ਸੀ ਜੋ ਹਜ਼ੂਰ ਸਾਹਿਬ ਤੱਕ ਆਉਂਦੀ ਸੀ ਤਕਰੀਬਨ ਪਿਆਰਿਓ ਸਿਰਫ ਆਉਣ ਦੇ ਵਿੱਚ 4 ਦਿਨ ਲੱਗ ਜਾਂਦੇ ਸੀ ਚਾਰ ਦਿਨ ਆਉਣ ਦੇ ਵਿੱਚ 4 ਦਿਨ ਜਾਣ ਦੇ ਵਿੱਚ 8 ਦਿਨ ਤਾਂ ਇਹਦੇ ਵਿੱਚ ਹੀ ਹੋ ਗਏ ਉਹ ਵੀ ਕਵੀ ਆਪਣੇ ਭਾਈ ਡਾਕਟਰ ਭਾਈ ਵੀਰ ਸਿੰਘ ਜੀ ਆਪ ਕੋਟ ਕਰਦੇ ਸੰਗਤ ਜੀ ਬਹੁਤ ਵਧੀਆ ਸੁਵਿਧਾ ਹੋ ਗਈ ਵਧੀਆ

0: 25 ਘੰਟੇ ਦੇ ਵਿੱਚ ਹਜ਼ੂਰ ਸਾਹਿਬ ਦੇ ਵਿੱਚ ਆ ਗਏ। ਅੱਜ ਜਹਾਜ਼ ਵੀ ਸ਼ੁਰੂ ਹੋ ਗਏ ਹਨ, ਜਹਾਜ਼ਾਂ ਦੇ ਰਾਹੀਂ ਵਿਦੇਸ਼ਾਂ ਤੋਂ ਵੀ ਸੰਗਤਾਂ ਆਉਂਦੀਆਂ। ਬਹੁਤ ਵਧੀਆ ਹੈ, ਗੁਰੂ ਮਹਾਰਾਜ ਜੀ ਦੀ ਕਿਰਪਾ ਹੈ। ਲੇਕਿਨ ਫਿਰ ਵੀ ਮੈਂ ਬੇਨਤੀ ਕਰਾਂ, ਅੱਜ ਦੇ ਜ਼ਮਾਨੇ ਦੇ ਵਿੱਚ ਇੰਨੀ ਸੁਵਿਧਾ ਹੋਣ ਦੇ ਬਾਵਜੂਦ ਵੀ ਜਿਹੜਾ ਕੋਈ ਬੋਲਦਾ ਜੀ ਮੈਂ ਹਜ਼ੂਰ ਸਾਹਿਬ ਦੇ ਦਰਸ਼ਨ ਨਹੀਂ ਕੀਤੇ, ਮੈਂ ਤਾਂ ਸਮਝਾਂਗਾ ਕਿ ਜੀ ਉਹ ਅਭਾਗਾ ਹੈ। ਅਭਾਗਾ ਹੀ ਹੈ ਨਾ, ਕਿ ਉਹ ਉਹਨੂੰ ਸਮਾਂ ਯਾਦ ਕਰਨਾ ਚਾਹੀਦਾ ਕਿੰਨਾ ਪੈਂਡਾ ਬਿਖਮ ਪੈਂਡਾ ਤੈਅ ਕਰਕੇ ਗੁਰੂ ਕੀਆਂ ਸੰਗਤਾਂ ਜਿਹੜੀਆਂ ਤਖ਼ਤ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਨ ਦੇ ਲਈ ਆਉਂਦੀਆਂ। ਅੱਜ ਤਾਂ ਭਾਈ ਬਹੁਤ ਵਧੀਆ ਇਹ ਰਾਸਤੇ ਬਣ ਗਏ, ਕਈ ਤਰ੍ਹਾਂ ਦੇ ਸਾਧਨ ਬਣ ਗਏ। ਅੱਜ ਵੀ ਜੇ ਆਪਾਂ ਬੋਲਦੇ ਹਾਂ ਕਿ ਨਹੀਂ ਜੀ ਕੰਮ ਬੜਾ ਔਖਾ ਹੈ ਬਾਅਦ ਵਿੱਚ ਜਾਵਾਂਗੇ, ਤੇ ਉਹ ਤਾਂ ਅਭਾਗਾ ਹੀ ਹੈ। ਯਾਦ ਰੱਖੋ ਪਿਆਰਿਓ, ਸਮਾਂ ਜਿਹੜਾ ਬਾਰ ਬਾਰ ਪ੍ਰਾਪਤ ਨਹੀਂ ਹੋਵੇਗਾ। ਜਦੋਂ ਆਪ ਜੀ ਨੂੰ ਮੌਕਾ ਲੱਗੇ ਕਮਰ ਕਸਾ ਕਸੋ ਹੱਲਾ ਮਾਰੋ, ਆਓ ਤਖ਼ਤ ਸਾਹਿਬ ਜੀ ਦੇ, ਆਪ ਆ ਕਰਕੇ ਦਰਸ਼ਨ ਦੀਦਾਰੇ ਕਰਨਾ ਕਰੋ।
1: ਬਹੁਤ ਸਹਾਇਕ ਬੇਤਿਸ ਦੇਸ਼,
0: ਤੇ ਬਹੁਤ ਸਹਾਇਕ ਉਹ ਤੋਂ ਬਾਅਦ ਇੱਥੇ ਜਿਹੜੇ ਨਾ ਤੇ ਉਹਨਾਂ ਨੇ ਫਿਰ ਆ ਕਰਕੇ ਇੱਥੇ ਲੰਗਰ ਆਦਿਕ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਚਲਾਉਣਾ ਕੀਤਾ।
1: ਸ਼੍ਰੋਤਾ ਕਥਾ
0: ਕਵੀ ਰਾਜ ਜੀ ਦੱਸਦੇ ਕਿ ਸ਼੍ਰੋਤਾ ਜਣੋ, ਫਿਰ ਕਈ ਇਲਾਕਾ ਨਿਵਾਸੀ ਲੋਕਾਂ ਨੇ ਵੀ ਵੇਖਿਆ ਜੀ ਇੱਥੇ ਲੰਗਰ ਚੱਲਦਾ, ਉਹ ਵੀ ਆਪਣਾ ਦਾਣਾ ਪਾਇਆ ਕਰਦੇ ਸਨ, ਉਹ ਵੀ ਸੇਵਾਵਾਂ ਕਰਦੇ ਸਨ।
1: ਹੁਣ
0: ਇੱਥੋਂ ਪਿਆਰਿਓ ਪ੍ਰਕਰਨ ਬਦਲ ਰਿਹਾ ਹੈ। ਇੱਥੇ ਨਾਲ ਹੀ ਉਸ ਟਾਈਮ ਦੇ ਵਿੱਚ ਹੈਦਰਾਬਾਦ ਦੀ ਇਹ ਰਿਆਸਤ ਦੇ ਵਿੱਚ ਆਉਂਦਾ, ਲੇਕਿਨ ਅੱਜ ਪਿਆਰਿਓ ਕਰਨਾਟਕ ਦੇ ਵਿੱਚ ਚੱਲ ਗਿਆ, ਜਿੱਥੇ ਮਾਈ ਭਾਗੋ ਜੀ ਦਾ ਅਸਥਾਨ ਜਿਹੜਾ ਉਹ ਪਿੰਡ ਜਿਹੜਾ ਉਹਨੂੰ ਜਨਵਾ

0: ਉਠਾਵਟ
1: ਇਹ ਦੋਵੇਂ ਭਰਾ ਬਹੁਤ ਵੱਡੇ ਮਹਾਬਲੀ ਯੋਧੇ ਸਨ।
0: ਰਾਜ ਕਰਤੇ ਬਿਧ ਭਲੇ
1: ਕਵੀ ਰਾਜ ਜੀ ਦੱਸਦੇ ਬਹੁਤ ਵੱਡਾ ਰਾਜ ਨਹੀਂ ਸੀ, ਛੋਟਾ ਕੋ ਰਾਜ ਸੀ, ਲੇਕਿਨ ਬਹੁਤ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ।
0: ਮਰਹੱਟਾ ਕੋ ਨਿਤ ਲੂਟੇ,
1: ਮਰਹੱਟਿਆਂ ਦਾ ਜਿਹੜਾ ਰਾਜਾ ਸੀ ਨਾ ਪਿਆਰਿਓ, ਇਹ ਆਏ ਦਿਨ ਕੀ ਕਰਦੇ ਸਨ ਮਰਹੱਟਿਆਂ ਦੇ, ਕਿਉਂਕਿ ਮਰਹੱਟਿਆਂ ਦਾ ਸਾਮਰਾਜ ਜਿਹੜਾ ਉਸ ਪਾਸੇ ਬੰਬੇ ਪੂਨਾ ਆਦਿਕ ਸਤਾਰਾ ਸਾਂਗਲੀ ਆਦਿਕ ਉਸ ਪਾਸੇ ਉਹਨਾਂ ਦਾ ਜਿਹੜਾ ਜ਼ਿਆਦਾ ਦਬਦਬਾ ਸੀ, ਇਹ ਤਾਂ ਨਿਜ਼ਾਮ ਦਾ ਇਲਾਕਾ ਸੀ, ਤੇ ਇਹ ਕੀ ਕਰਦੇ ਸਨ ਜਦੋਂ ਮੌਕਾ ਮਿਲਦਾ ਉਹਦੇ ਇਲਾਕੇ ਵਿੱਚ ਵੜ ਕਰਕੇ ਉਹਨੂੰ ਮਾਰ ਕੁੱਟ ਕੇ ਲੁੱਟ ਕੇ ਲੈ ਕੇ ਜਾਂਦੇ।
0: ਪਰ ਤੁਰੰਤ ਤਿਸ ਕੂਟਾ
1: ਜਿਹੜਾ ਲੜ ਪੈਂਦਾ ਸੀ ਨਾ ਪਿਆਰਿਓ, ਬਾਲਾ ਰਾਵ ਤੇ ਰੁਸਤਮ ਰਾਵ ਮਿਲ ਕਰਕੇ ਉਹਨੂੰ ਮਾਰ ਕੁੱਟ ਦਿੰਦੇ ਸਨ। ਸਾਰੇ ਇਲਾਕੇ ਦੇ ਵਿੱਚ ਮਰਹੱਟਿਆਂ ਦੇ ਵਿੱਚ ਬਾਲਾ ਰਾਵ ਤੇ ਰੁਸਤਮ ਰਾਵ ਦੀ ਬਹੁਤ ਧਾਂਗ ਪੈ ਗਈ। ਤੇ ਕੋਈ ਇਹਨਾਂ ਦੇ ਅੱਗੇ ਨਹੀਂ ਅੜਦਾ ਸੀ ਇਲਾਕੇ ਦੇ ਵਿੱਚ, ਜਿੱਥੇ ਵੀ ਫੌਜਾਂ ਲੈ ਕਰਕੇ ਜਾਂਦੇ ਸੀ ਨਾ ਬਾਲਾ ਰਾਵ ਤੇ ਰੁਸਤਮ ਰਾਓ, ਵੱਡਾ ਵੱਡਾ ਰਾਜਾ ਰਜਵਾੜਾ ਉਹ ਡਰ ਜਾਂਦਾ, ਉਹ ਕਹਿੰਦਾ ਕਿ ਬਾਲਾ ਰਾਵ ਰੁਸਤਮ ਰਾਓ ਭਾਈ ਸਾਨੂੰ ਮਾਰੋ ਨਾ, ਸਾਡੇ ਨਾਲ ਜੰਗ ਨਾ ਕਰਨਾ ਕਰੋ, ਜੋ ਚਾਹੀਦਾ ਅਸੀਂ ਤੁਹਾਨੂੰ ਦੇ ਦੇਵਾਂਗੇ, ਕਿੰਨੀ ਮਾਇਆ ਚਾਹੀਦੀ ਹੈ। ਇਸ ਤਰ੍ਹਾਂ ਦਾਮ ਦੇ ਕਰਕੇ ਸੈਟਲਮੈਂਟ ਕਰਦੇ ਸਨ, ਉਹਨਾਂ ਦੇ ਨਾਲ ਸੁਲਾਹ ਕਰ ਲੈਂਦੇ ਸਨ। ਇਸ ਤਰ੍ਹਾਂ ਇਹ ਸਾਰੇ ਇਲਾਕੇ ਦੇ ਵਿੱਚ ਬਾਲਾ ਰਾਵ ਅਤੇ ਰੁਸਤਮ ਰਾਵ ਦੀ ਬਹੁਤ ਜ਼ਿਆਦਾ ਧਾਂਕ ਪਈ ਹੋਈ ਹੈ। ਅੱਗੇ ਪਿਆਰਿਓ ਸਮਾਂ ਇਜਾਜ਼ਤ ਨਹੀਂ ਦਿੰਦਾ, ਇੰਨੀਆਂ ਕੋ ਬੇਨਤੀਆਂ ਅੱਜ ਆਪ ਪ੍ਰਵਾਨ ਕਰਨਾ ਕਰੋ, ਵਿਚਾਰ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫ਼ੀ ਬਖਸ਼ਣੀ, ਅੱਗੇ ਤੋਂ ਸੁਮਤ ਬਖਸ਼ਣਾ ਜੀ। ਆਪ ਸਾਰੀਆਂ ਸੰਗਤਾਂ ਦੇ ਅੱਗੇ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਧੰਨ ਧੰਨ ਮਾਈ ਭਾਗੋ ਜੀ, ਇਹਨਾਂ ਦੀ ਮਿੱਠੀ ਯਾਦ ਦੇ ਵਿੱਚ ਜੋ ਤਖ਼ਤ ਸਾਹਿਬ ਜੀ ਦੇ ਨਾਲ ਹੀ ਸਾਧ ਸੰਗਤ ਜੀ, ਮਾਈ ਭਾਗੋ ਜੀ ਦਾ ਜੋ ਪਾਵਨ ਅਸਥਾਨ ਜੋ ਬੁੰਗਾ ਸਾਹਿਬ ਹੈ, ਉੱਥੇ ਮਾਤਾ ਜੀ ਦੀ ਯਾਦ ਦੇ ਵਿੱਚ ਅਖੰਡ ਪਾਠ ਸਾਹਿਬ ਰਖਾਏ ਗਏ ਹਨ। ਕੱਲ੍ਹ ਵਾਲੇ ਦਿਨ ਅਖੰਡ ਪਾਠ ਸਾਹਿਬਾਂ ਦੇ ਭੋਗ ਪੈਣਗੇ, ਉਪਰੰਤ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ, ਹਰ ਜਸ ਕੀਰਤਨ, ਗੁਰਮਤਿ ਵਿਚਾਰਾਂ ਆਦਿਕ ਹੋਣਗੀਆਂ। ਉਹ ਤੋਂ ਬਾਅਦ ਤਕਰੀਬਨ 12:30 ਵਜੇ ਲੰਗਰ ਗੁਰੂ ਕਾ ਵਰਤਾਇਆ ਜਾਵੇਗਾ। ਸੋ ਆਪ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਇਹਨਾਂ ਸਮਾਗਮਾਂ ਦੇ ਵਿੱਚ ਇਹਨਾਂ ਸਥਾਨਾਂ 'ਤੇ ਪਹੁੰਚ ਕਰਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ

ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲਨਗੜ੍ਹ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ, ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫ਼ੀ ਬਖਸ਼ਣੀ। ਅੱਗੇ ਤੋਂ ਸਮਤਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਜੋ ਜੀ ਆਪ ਜੀ ਕੇ ਦੁਆਰੇ ਆਵੇ। ਸੋ

फिरहंग के फिरंगा वाली, बंग के बंगाली, फिरहंग के फिर

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਵੰਕਾਰ ਵਾਹਿਗੁਰੂ ਜੀ ਕੀ ਫਤਿਹ, ਪਾਤਸ਼ਾਹੀ ਦਸਵੀਂ ਚੌਪਈ।

ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘੜ ਘੜ ਕੇ ਪਟ ਪਟ ਕੀ ਜਾਣੈ ਜਬ ਉਦਕਾਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆਕਾਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇ ਧਰ ਸਭ ਹੂੰ ਜੇ ਤੇ ਬਦਨ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਅਰਦਾਸ ਏਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰਾਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ

ਪੰਜ ਪਿਆਰਿਓ ਚਾਲੀ ਮੁਕਤਿਓ ਸਰਬਤਰ ਸ਼ਹੀਦੋ ਮੁਰੀਦੋ ਸਚਿਆਰਿਓ ਪਿਆਰਿਓ ਸਭ ਥਾਈ ਹੋਏ ਸਹਾਏ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਧਰਮ ਹੇਤ ਸੀਸ ਦਿੱਤੇ ਸਿੱਖੀ ਸਿਦੱਕੇ ਸਾ ਸਵਾਸਾ ਨਾਲ ਨਿਭਾਹੀ ਤਿਨ੍ਹਾਂ ਸਚਿਆਰੀਆ ਪਿਆਰੀਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਸਲੋਕ ਮਹੱਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ ਤਿਸੈ ਅੱਗੇ ਨਾਨਕਾ ਖਲੈ ਕੀ ਚੈ ਅਰਦਾਸ ਸਰਬੱਤਰ ਸਮੂਹ ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ।

ਦਾ ਮੰਨੀ ਵਾ ਮਤ ਊਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਖਾਲਸੇ ਜੀ ਕੀ ਦੇਖ ਤੇਖ ਫਤਿਹ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ ਧਰਮ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਮੇਲੇ ਬੋਲੋ ਜੀ। ਸ੍ਰੀ ਅਕਾਲ ਤਖਤ ਸਾਹਿਬ ਜੀ, ਬਾਬਾ ਅਟਲ ਜੀ, ਸੰਤੋਖ ਸਰ ਜੀ, ਬਵੇਕ ਸਰ ਜੀ, ਰਾਮ ਸਰ ਜੀ, ਕੌਲ ਸਰ ਜੀ, ਤਰਨ

ਥੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਡੇਹਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ ਦਮਦਮਾ ਸਾਹਿਬ ਜੀ ਧਮਤਾਨ ਜੀ ਮੁਕਤਸਰ ਜੀ ਪਾਉਂਟਾ ਸਾਹਿਬ ਜੀ ਤਖ਼ਤ ਸ੍ਰੀ ਪਟਨਾ ਸਾਹਿਬ ਹਰਿਮੰਦਰ ਦਿੱਲੀ ਮੈਂ ਸੀਸਗੰਜ ਰਕਾਬਗੰਜ ਬਾਲਾ ਸਾਹਿਬ ਬੰਗਲਾ ਸਾਹਿਬ ਸਤੋਂ ਝੰਡੀਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਬਿਬੌਰ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਨ ਜੀ ਰਣਮੋਚਨ ਜੀ ਨਾਨਕ ਮੱਤੇ ਜੀ ਤਿਲਗੰਜੀ ਜੀ ਨਾਨਕ ਝੀਰਾ ਜੀ ਸ਼ਿਕਾਰ ਘਾਟ ਜੀ ਹੀਰਾ ਘਾਟ ਜੀ ਮਾਤਾ ਸਾਹਿਬ ਦੇਵਾਂ ਜੀ ਸੰਗਤ ਸਾਹਿਬ ਜੀ ਮਾਲ ਟੇਕੜੀ ਸਾਹਿਬ ਜੀ ਬਸਮਤ ਨਗਰ ਦਮਦਮਾ ਸਾਹਿਬ ਜੀ ਬੰਦਾ ਘਾਟ ਜੀ ਨਗੀਨਾ ਘਾਟ ਜੀ ਗੰਗਾ ਗੋਦਾਵਰੀ ਜੀ ਦੇ ਇਸ਼ਨਾਨ ਸਮੂਹ ਗੁਰਧਾਮਾਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਸਰਬੱਤਰ ਸਮੂਹ ਖਾਲਸੇ ਜੀ ਕੋ ਨਗਾਰੀਆਂ ਨਿਸ਼ਾਨ ਸਾਹਿਬਾਂ ਸੰਜੁਗਤ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ

ਜੀ ਬੋਲੋ ਜੀ ਸ਼੍ਰੀ ਵਾਹਿਗੁਰੂ ਜੀ ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਅੰਮ੍ਰਿਤਮਈ ਸ਼ਬਦ ਬਾਣੀ ਕੀਰਤਨ ਚੌਂਕੀ ਸੋਦਰ ਰਹਿਰਾਸ ਸਾਹਿਬ ਜੀ ਦੀ ਅਰਦਾਸ ਅੱਖਰਵਾਦ ਘਾਟ ਭੂਲ ਚੂਕ ਮਾਫ਼ ਕਰਨਾ ਪੜ੍ਹੀ ਸੁਣੀ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਕਾਰਜ ਰਾਸ ਕਰਨੇ ਯਾਤਰਾ ਸਫਲੀ ਕਰਨੀ ਸਿੱਖ

ਸਾਧ ਸੰਗਤ ਜੀਓ ਕਾਲ ਮਿਤੀ ਨਾਮ ਤਾਰੀਖ ਨੋ ਸਤਿਕਾਰਯੋਗ ਮਾਤਾ ਭਾਗੋ ਜੀ ਦੇ ਯਾਦ ਵਿੱਚ ਬੁੰਗਾ ਮਾਈ ਭਾਗੋ ਵਿਖੇ ਰੱਖੇ ਹੋਏ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣਗੇ ਉਪਰੰਤ ਸੋਹਣੇ ਦੀਵਾਨ ਸਜਣਗੇ ਗੁਰੂ ਜਸ ਕੀਰਤਨ ਹੋਵੇਗਾ ਸਮੂਹ ਸੰਗਤਾਂ ਨੂੰ ਬੇਨਤੀ ਹੈ ਬੁੰਗਈ ਪਰਿਵਾਰ ਵੱਲੋਂ ਬੁੰਗਾ ਮਾਈ ਭਾਗੋ ਵਿਖੇ ਕੱਲ ਹਾਜ਼ਰੀਆਂ ਭਰ ਕੇ ਗੁਰੂ ਦਾ ਸਰਵਣ ਕਰਕੇ ਹਾਜ਼ਰੀਆਂ ਲਾਹਾ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਸੰਗਤ ਜੀ ਗੁਰੂ ਸਾਹਿਬ ਜੀ ਦਾ ਲੰਗਰ ਤਿਆਰ ਹੈ, ਪ੍ਰਸ਼ਾਦਾ ਸ਼ੱਕਰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ।

वाहिगुरु वाहिगुरु वाहिगुरु वाहिगुरु।

0: ਸਰਬੱਤ ਸੰਗਤ ਮਾਈ ਭਾਈ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅਪਾਰ ਬਖਸ਼ਿਸ਼ ਰਹਿਮਤ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ, ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰ ਅਵਤਾਰ ਜਗਮਗ ਜੋਤ ਵਿਰਾਜ ਰਹੀ ਸ੍ਰੀ ਅਬਚਲ ਨਗਰ ਅਪਾਰ ਵੱਡੇ ਭਾਗ ਭੇਟੇ ਗੁਰਦੇਵਾ ਕੋਟ ਪਰਾਧ ਮਿਟੇ ਹਰ ਸੇਵਾ। ਇਹ ਭਾਈ ਕੀਰਤਨ ਬੜੀਆਂ ਰਹਿਮਤਾਂ ਦੇ ਨਾਲ ਬਖਸ਼ਿਸ਼ਾਂ ਦੇ ਨਾਲ ਪ੍ਰਾਪਤ ਹੋਇਆ ਹੋਇਆ ਹੈ। ਇਹ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੀ 11ਵੀਂ ਵੰਸ਼ ਧੰਨ ਸ਼੍ਰੀ ਹਜ਼ੂਰ ਬਾਬਾ ਸਾਹਿਬ ਸਿੰਘ ਮਹਾਰਾਜ ਬੇਦੀ ਸਾਹਿਬ ਗੁਰੂ ਨਾਨਕ ਦੀ ਕੁੱਲ ਵਿੱਚੋਂ ਨੇ। ਇਹ ਉਹਨਾਂ ਦੇ ਦਰ ਘਰ ਦਾ ਜਥਾ ਹੈ ਜੋ ਹੁਣ ਬਿਰਾਜਮਾਨ ਮਹਾਂਪੁਰਸ਼ ਹਨ ਸ਼੍ਰੀ ਹਜ਼ੂਰ ਬਾਬਾ ਜੀ ਬਾਬਾ ਸਰਬਜੋਤ ਸਿੰਘ ਜੀ ਬੇਦੀ ਸਾਹਿਬ। ਉਹਨਾਂ ਦੀ ਅਪਾਰ ਬਖਸ਼ਿਸ਼ ਰਹਿਮਤ ਧੰਨ ਧੰਨ ਬਾਬਾ ਜੋਗਿੰਦਰ ਸਿੰਘ ਜੀ ਮਹਾਰਾਜ ਮੋਹਨੀ ਸਾਹਿਬ ਬਾਬਾ ਜੀ, ਉਹਨਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੈ, ਕਿਰਪਾ ਹੈ ਅਕਾਲ ਪੁਰਖ ਵਾਹਿਗੁਰੂ ਦੀ, ਧੰਨ ਦਸ਼ਮੇਸ਼ ਪਿਤਾ ਜੀ। ਕਿਤਨੀਆਂ ਪੰਜਾਬ ਤੋਂ ਸੰਗਤਾਂ ਆਈਆਂ, ਆਲੇ ਦੁਆਲੇ ਤੋਂ ਸੰਗਤਾਂ ਆਉਂਦੀਆਂ ਨੇ, ਪੂਰੀ ਸਟੇਟ ਤੋਂ ਸੰਗਤਾਂ ਆਉਂਦੀਆਂ, ਕਿੱਡੇ ਵੱਡੇ ਭਾਗ ਨੇ। ਸਭ ਤੋਂ ਵੱਡੇ ਭਾਗ ਅਸੀਂ ਆਪਣੇ ਸਮਝਦੇ ਹਾਂ ਇੱਕ ਕੀਟ ਨੂੰ। ਗੁਰੂ ਨਾਨਕ ਦੇਵ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਚਰਨਾਂ ਵਿੱਚ ਬੈਠ ਕੇ ਕੀਰਤਨ ਦੀਆਂ ਦਾਤਾਂ ਬਖਸ਼ਿਸ਼ ਕੀਤੀਆਂ। ਗੁਰਬਾਣੀ ਦੇ ਕਥਨ ਅਨੁਸਾਰ ਗੁਰੂ ਨਾਨਕ ਬਾਬਾ ਜੀ ਕਹਿੰਦੇ ਹਨ, ਐਸਾ ਕੀਰਤਨ ਕਰ ਮਨ ਮੇਰੇ ਈਹਾਂ ਊਹਾਂ ਜੋ ਕਾਮ ਤੀਰੈ। ਬਈ ਇੱਥੇ ਵੀ ਤੇ ਲੋਕ ਵਿੱਚ ਵੀ ਪਰਲੋਕ ਵਿੱਚ ਵੀ ਕੀਰਤਨ ਸਹਾਈ ਹੋਵੇਗਾ। ਆਖੋ ਸਤਨਾਮ
1: ਸ੍ਰੀ ਵਾਹਿਗੁਰੂ।
0: ਘਰ ਘਰ ਹੋਵੇ ਧਰਮਸਾਲ ਹੋਵੇ ਕੀਰਤਨ ਸਦਾ ਵਸੋਆ। ਬੜੀ ਕਿਰਪਾ ਗੁਰੂ ਨਾਨਕ ਬਾਬਾ ਜੀ ਤਾਂ ਇਹੀ ਬਚਨ ਕਰਦੇ ਨੇ ਗੁਰਸਿੱਖੋ ਸੰਗਤੋ, ਬਈ ਹਰ ਇੱਕ ਹਿਰਦੇ ਦੇ ਵਿੱਚ ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ। ਵੀ ਇਸ ਰਸਨਾ ਦੇ ਨਾਲ ਉਸ ਵਾਹਿਗੁਰੂ ਦੀ ਸਿਫਤ ਸਲਾਹ ਕੀਰਤਨ ਭਗਤੀ ਜੋ ਸਭ ਤੋਂ ਉੱਤਮ ਭਗਤੀ ਕੀ ਰਤਨ। ਮਹਾਰਾਜ ਦੱਸਦੇ ਹੁੰਦੇ ਵੀ ਇਹ ਕਿਹੜਾ ਰਤਨ ਹੈ ਜੋ ਕੀਰਤਨ ਹੈ ਗੁਰੂ ਨਾਨਕ ਬਾਬਾ ਜੀ ਦੇ। ਜਦੋਂ ਗੁਰੂ ਨਾਨਕ ਬਾਬਾ ਜੀ ਨੇ ਬਗਦਾਦ ਸ਼ਹਿਰ ਦੇ ਵਿੱਚ ਰਬਾਬਾਂ ਵਜੀਆਂ, ਉੱਥੇ ਨਗਰੀ ਸੁੰਨ ਮੁੰਨ ਹੋ ਗਈ। ਆਖੋ ਸਤਨਾਮ
1: ਸ੍ਰੀ ਵਾਹਿਗੁਰੂ।
0: ਜਿੱਥੇ ਵੀ ਗੁਰੂ ਨਾਨਕ ਬਾਬਾ ਜੀ ਗਏ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਗਏ, ਕਿਵੇਂ ਮਾਲਵੇ ਦੀ ਧਰਤੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਾਗ ਲਾਏ, ਕਿੱਡੀਆਂ ਵੱਡੀਆਂ ਬਖਸ਼ਿਸ਼ਾਂ ਹਨ। ਧੰਨ ਬਾਬਾ ਕੁਲਵੰਤ ਸਿੰਘ ਮਹਾਰਾਜ, ਉਹਨਾਂ ਨੇ ਬਖਸ਼ਿਸ਼ਾਂ ਕੀਤੀਆਂ, ਨਦਰਾਂ ਕੀਤੀਆਂ, ਮੀਰਾਂ ਕੀਤੀਆਂ। ਧੰਨ ਧੰਨ ਬਾਬਾ ਰਾਮ ਸਿੰਘ ਜੀ ਮਹਾਰਾਜ। ਸਾਰਿਆਂ ਮਹਾਂਪੁਰਸ਼ਾਂ ਦਾ ਬਿਰਧ ਹੈ, ਇਹ ਮਹਾਂਪੁਰਸ਼ਾਂ ਦਾ ਪਿਆਰ ਹੁੰਦਾ ਹੈ, ਕਿਉਂਕਿ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ, ਜੇ ਆਪਾਂ ਪਿਆਰੇ ਬਣ ਗਏ ਤਾਂ ਮਹਾਰਾਜ ਦੇ ਪਿਆਰੇ ਆਪਾਂ ਬਣ ਗਏ, ਫਿਰ ਆਪਾਂ ਸਾਰਾ ਜਗ ਜੇ ਤੂੰ ਮੇਰਾ ਹੋਇਆ ਫਰੀਦਾ, ਮੈਂ ਮਿਲਿਆ ਸੁਖ ਹੋਏ। ਮਹਾਰਾਜ ਫਰੀਦ ਸਾਹਿਬ ਕਹਿੰਦੇ ਨੇ, ਜੇ ਤੂੰ ਮੇਰਾ ਹੋਇ ਰਹੇ ਸਭ ਜਗ ਤੇਰਾ ਹੋਏ। ਜਿਵੇਂ ਹੁਣ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਵਿੱਚ ਆਏ ਹਾਂ, ਅਰਦਾਸ ਕਰਦੇ ਹਾਂ, ਸੱਚੇ ਪਾਤਸ਼ਾਹ ਅਸੀਂ ਤੇਰੇ ਘਰ ਆਇਆ, ਆਪ ਜੀ ਦੇ ਚਰਨਾਂ ਵਿੱਚ ਸੇਵਕ ਕੀ ਅਰਦਾਸ ਪਿਆਰੇ ਜਪ ਜੀਵਾ ਪ੍ਰਭ
1: ਚਰਨ ਤੁਮਾਰੇ,
0: ਜੇ ਤੂੰ ਮੇਰਾ ਹੋਇ ਰਹੇ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਨਾ ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ। ਕਿੱਡੀਆਂ ਵੱਡੀਆਂ ਵਡਿਆਈਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਸਿੱਖਾਂ ਸੇਵਕਾਂ ਨੂੰ ਦਿੰਦੇ ਹਨ। ਆਖੋ ਸਤਨਾਮ
1: ਸ੍ਰੀ ਵਾਹਿਗੁਰੂ।
0: ਕੀ ਕਹਿੰਦੇ ਨੇ, ਬਾਜਾਂ ਵਾਲੇ ਪ੍ਰੀਤਮ ਪਿਆਰੇ, ਜੇ ਤੂੰ ਮੇਰਾ ਹੋਇ ਰਹੇ ਸਭ ਜਗ। ਮਹਾਰਾਜ ਧਾਰਨਾ ਸਿਉੜਾ ਸਾਹਿਬ ਵਾਲੇ ਇਉਂ ਪੜ੍ਹਦੇ ਹੁੰਦੇ ਨੇ।

0: ਆਪਣੇ ਅੰਤਮ ਸਵਾਸਾਂ ਵੇਲੇ ਸੱਚਖੰਡ ਜਾਣ ਵੇਲੇ ਇਹੀ ਬਚਨ ਸਿੱਖਾਂ ਨੂੰ ਕਹੇ ਭਾਈ ਜੇ ਤੁਸੀਂ ਗੁਰੂ ਦੇ ਬਣ ਜਾਓਗੇ ਤਾਂ ਗੁਰੂ ਤੁਹਾਡਾ ਹੋ ਜਾਵੇਗਾ ਖੁਦ ਸਤਨਾਮ
1: ਸ੍ਰੀ ਵਾਹਿਗੁਰੂ
0: ਅੱਜ ਵੀ ਉਹੀ ਬਖਸ਼ਿਸ਼ਾਂ ਰਹਿਮਤਾਂ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਰਤਦੀਆਂ ਨੇ ਵੱਡੀਆਂ ਰਹਿਮਤਾਂ ਨੇ ਬਖਸ਼ਿਸ਼ਾਂ ਨੇ ਧੰਨ ਗੁਰੂ ਬਾਜਾਂ ਵਾਲਿਆ ਜੋ ਵੀ ਮਾਈ ਭਾਈ ਤੇਰੇ ਦਰਬਾਰ ਤੇ ਸਤਿਗੁਰ ਸੱਚੇ ਪਾਤਸ਼ਾਹ ਨਤਮਸਤਕ ਹੋਇਆ ਆਪ ਜੀ ਨੇ ਕਿਰਪਾ ਕਰਨੀ ਬਖਸ਼ਿਸ਼ ਕਰਨੀ ਸਾਰਿਆਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ ਆਖੋ ਸਤਨਾਮ ਧੰਨ ਗੁਰੂ ਬਾਬਾ ਸਾਹਿਬ ਸਿੰਘ ਮਹਾਰਾਜ ਗੁਰੂ ਨਾਨਕ ਦੀ ਕੁੱਲ ਵਿੱਚੋਂ ਉਹਨਾਂ ਦੀਆਂ ਬਖਸ਼ਿਸ਼ਾਂ ਨਦਰਾਂ ਧੰਨ ਧੰਨ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਸਿੱਧਸਰ ਸਿਹੋੜਾ ਸਾਹਿਬ ਵਾਲੇ ਇਹ ਸਭ ਕੀਰਤਨ ਬਖਸ਼ਿਸ਼ਾਂ ਨਦਰਾਂ ਧੰਨ ਸ੍ਰੀ ਹਜ਼ੂਰ ਬਾਬਾ ਸਰਬਜੋਤ ਸਿੰਘ ਜੀ ਨੇ ਬੜੀਆਂ ਪਿਆਰ ਨਾਲ ਪਹਿਲਾਂ ਕਿਹਾ ਭਾਈ ਜਿਹਨੇ ਪ੍ਰੇਮ ਕੀ ਉਹ ਤੇ ਨਹੀਂ ਪ੍ਰਭ ਪਾਇਓ ਆ ਇੱਥੇ ਕੀਰਤਨ ਕੀਤਾ ਆ ਬੈਠ ਕੇ ਸੁਣਿਆ ਵੀ ਹੈ ਕੀਰਤਨ ਵੀ ਹੋਇਆ ਅੰਮ੍ਰਿਤ ਵੇਲੇ ਤੋਂ ਕਿੰਨੀਆਂ ਬਖਸ਼ਿਸ਼ਾਂ ਇੱਥੋਂ ਭਾਈ ਕੋਈ ਖਾਲੀ ਨਹੀਂ ਮੁੜਦਾ ਕੋ ਸਤਨਾਮ
1: ਸ੍ਰੀ ਵਾਹਿਗੁਰੂ
0: ਮੈਂ ਨੀਵਾਂ ਮੇਰਾ ਮੁਰਸ਼ਦ ਉੱਚਾ ਮੈਂ ਉੱਚਿਆਂ ਦੇ ਸੰਗ ਲਾਈ ਸਦਕੇ ਜਾਵਾਂ ਉਹਨਾਂ ਉੱਚਿਆਂ ਦੇ ਜਿਹਨੇ ਨੀਵਿਆਂ ਸੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤਾਂ ਆਪਣੇ ਪਿਆਰੇ ਦਾ ਪ੍ਰੇਮ ਦੇਖਦੇ ਹਨ ਆਪਣੇ ਸਿੱਖਾਂ ਦਾ ਪ੍ਰੇਮ ਦੇਖਦੇ ਨੇ ਬਈ ਕਿਹੜਾ ਮੇਰਾ ਪਿਆਰਾ ਹੈ ਕਿਹੜਾ ਮੇਰਾ ਸਿੱਖ ਹੈ ਕਿਹੜਾ ਸ਼ਰਧਾ ਨਾਲ ਭਰੋਸੇ ਨਾਲ ਆਇਆ ਪਰ ਗੁਰੂ ਤਾਂ ਸਭ ਦੀਆਂ ਝੋਲੀਆਂ ਭਰਦਾ ਹੈ ਆਖੋ ਸਤਨਾਮ
1: ਸ੍ਰੀ ਵਾਹਿਗੁਰੂ
0: ਉਹ ਮੇਰ ਤੇਰ ਨਹੀਂ ਕਰਦਾ ਉਹ ਤਾਂ ਆਪਾਂ ਬੁਰੇ ਭਲੇ ਹਮਥਾਰੇ ਬਾਬਾ ਜੀ ਤੇਰੇ ਹਾਂ ਸੁਣੋ ਬੇਨਤੀ ਠਾਕੁਰ ਮੇਰੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਇੱਕ ਮੇਰੀ ਬੇਨਤੀ ਕਬੂਲ ਕਰੋ ਆਪਣੇ ਚਰਨਾਂ ਕਮਲਾਂ ਪਾਸ ਗੁਰੂ ਗਰੀਬ ਨਵਾਜ ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ ਦਿਓ ਆਖੋ ਸਤਨਾਮ
1: ਸ੍ਰੀ ਵਾਹਿਗੁਰੂ
0: ਬਿਣਤ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇਹ ਨਾਮ ਸੰਤੋਖੀਆ ਕਿਰਪਾ ਕਰੋ ਦੀਨ ਕੇ ਦਾਤੇ ਆਪਣੇ ਸਿੱਖਾਂ ਸੇਵਕਾਂ ਦੇ ਸੀਸ ਤੇ ਮੇਰਾ ਭਰਿਆ ਹੱਥ ਰੱਖ

0: ਸਮੇਂ ਦੀ ਸਮਾਪਤੀ ਹੈ। ਧੰਨ ਮਹਾਰਾਜ, ਬੜੀ ਅਪਾਰ ਬਖਸ਼ਿਸ਼ ਰਹਿਮਤ ਤੁਸੀਂ ਕੀਤੀ, ਆਪਣੇ ਸਿੱਖਾਂ ਸੇਵਕਾਂ ਅਤੇ ਕੀਰਤਨ ਦੀਆਂ ਦਾਤਾਂ ਬਖਸ਼ਿਸ਼ ਕੀਤੀਆਂ, ਕਿਉਂਕਿ ਭਾਈ ਗੁਰੂ ਦੁਆਰੇ ਆਪਾਂ ਇੱਕ ਨਿਮਾਣੇ ਬਣ ਕੇ ਆਏ ਹਾਂ। ਇਹੀ ਬਹੁਤ ਵੱਡੀ ਕਿਰਪਾ ਹੈ ਕਿ ਇੱਕ ਕੀਰਤਨ ਦੀ ਦਾਤ ਬਾਬਾ ਜੀ ਨੇ ਆਪਣੇ ਚਰਨਾਂ ਵਿੱਚ ਬਿਠਾ ਕੇ ਦਾਤਾਂ ਬਖਸ਼ਿਸ਼ ਕੀਤੀਆਂ। ਆਖੋ ਸਤਨਾਮ
1: ਸ੍ਰੀ ਵਾਹਿਗੁਰੂ।
0: ਗੁਰਬਾਣੀ ਵਿੱਚ ਵੀ ਜਿਸ ਠਾਕੁਰ ਸਿਉ ਨਾਹੀ ਚਾਰਾ ਤਾ ਕੋ ਕੀਜੈ ਸਾਧ ਨਮਸਕਾਰਾ, ਵੀ ਐਸੇ ਸਤਿਗੁਰੂ ਨੂੰ ਸਿਰ ਸੌਂਪੀਏ, ਵੀ ਐਸੇ ਸਤਿਗੁਰੂ ਜੇ ਮਿਲ ਜਾਵੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੀਏ, ਹੁਕਮ ਮੰਨਿਓ ਗੁਰੂ ਕੀਰਾ ਗਾਵੋ ਸੱਚੀ। ਸੱਚੇ ਪਾਤਸ਼ਾਹ ਗੁਰੂ ਦੀ ਬਾਣੀ ਧੁਰ ਦਰਗਾਹ ਤੋਂ ਬਾਣੀ ਆਈ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕੀ ਵਚਨ ਕੀਤਾ, ਸਿੱਖੋ ਆਗਿਆ ਭਈ ਅਕਾਲ ਕੀ ਤਬੈ ਚਲਾਇਆ, ਸਭ ਸਿੱਖਨ ਕਾ ਹੁਕਮ ਹੈ
1: ਗੁਰੂ ਮਾਨਿਓ ਗ੍ਰੰਥ।
0: ਗੁਰੂ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿੰਦੇ, ਗੁਰੂ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਹੈ। ਆਖੋ ਸਤਨਾਮ
1: ਸ੍ਰੀ ਵਾਹਿਗੁਰੂ।
0: ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ, ਦਿਆਲ ਪੁਰਖ ਮਿਹਰਬਾਨਾ
1: ਨਾਨਕ ਸਾਚ ਬਖਾਨਾ।
0: ਮਹਾਰਾਜ ਜੀ ਨੇ ਇਸ ਸਥਾਨ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਨਾਰੀਅਲ ਭੇਟਾ ਪੰਜ ਪੈਸੇ ਰੱਖ ਕੇ ਮਹਾਰਾਜ ਜੀ ਨੇ ਨਮਸਕਾਰ ਕੀਤੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸਿੱਖਾਂ ਨੂੰ ਕੀ ਬੇਨਤੀ ਕੀਤੀ, ਸਿੰਘੋ ਆਗਿਆ ਭਈ
1: ਅਕਾਲ ਕੀ।
0: ਸੰਤ ਮਹਾਰਾਜ ਪੜ੍ਹਦੇ ਹੁੰਦੇ

ਸਿੰਘ ਸਹਿਬਾਨਾਂ ਦਾ ਮੈਂ ਪਹਿਲਾਂ ਨਾਮ ਲੈ ਚੁੱਕਿਆ, ਮੈਨੂੰ ਮਾਫ਼ੀ ਬਖਸ਼ੇ ਸਤਿਗੁਰ ਸੱਚੇ ਪਾਤਸ਼ਾਹ, ਕਿਉਂਕਿ ਸਾਡੇ ਗੁਰੂ ਮਹਾਰਾਜ ਕਹਿੰਦੇ ਨੇ ਬਾਬਾ ਜੀ ਬੇਦੀ ਸਾਹਿਬ ਵੀ ਆਪਣੇ ਤੋਂ ਵੱਡੇ ਦਾ ਨਾਮ ਨਹੀਂ ਲੈਣਾ, ਕੋ ਸਤਨਾਮ ਧੰਨ ਸ਼੍ਰੀ ਹਜ਼ੂਰ ਬਾਬਾ ਜੀ, ਧੰਨ ਬਾਬਾ ਮਹਾਰਾਜ ਜਥੇਦਾਰ ਸਾਹਿਬ ਜੀ ਦੇ ਚਰਨਾਂ 'ਤੇ ਨਮਸਕਾਰ, ਜਿਨ੍ਹਾਂ ਨੇ ਬਖਸ਼ਿਸ਼ਾਂ ਕੀਤੀਆਂ, ਨਦਰਾਂ ਕੀਤੀਆਂ, ਸਮੇਂ ਦੀਆਂ ਬਖਸ਼ਿਸ਼ਾਂ ਹੋਈਆਂ। ਆਓ ਸਾਰੇ ਗੁਰਸਤੋਤਰ ਵਿੱਚ ਪੜ੍ਹ ਕੇ ਨਾਲ ਹੀ ਪਈ ਸਮਾਪਤੀ ਕਰੀਏ।

ਜਾਣੋ ਸਭ ਸਹਿ ਦਿਲ ਸਹਿਜਨ ਕਵਾਓ।

ਪਹਿਲਾ ਸੱਚੇ ਦਿਰਗਣ ਸੱਚੇ ਬ੍ਰਹਮਣ ਸੱਚੇ ਦਰੁਣ ਸੱਚੇ ਆਕਾਰ ਸੱਚੇ ਤੇਰੇ ਕਰਨੀ ਸਰਬੁਜਾ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਸੱਚਾ ਬ੍ਰਹਮਣ ਸੱਚਾ ਦਰਗਣ ਸੱਚਾ ਨਿਜ਼ਾਮ ਸੱਚੇ ਤਿਦਾ ਕਰ ਲੱਗ ਕਰੋੜ ਸੱਚੇ ਸਬਦਾਂ ਸੱਚੇ ਸਬਜੋਰ ਸੱਚੀ ਤੇਰੀ ਸਭ ਸੱਚੀ ਸਾਲਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਇ ਸੱਚ ਜੋ ਮਰਜ ਮੈਂ ਸੋ ਕਰਜਨੀ ਕਛ ਮਹਿਲਾ ਪਹਿਲਾ।

ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ।

ਨਿਦਰ ਕਰੇ ਜੇ ਆਪਣੀ ਤਾਂ ਨਿਦਰ ਸਤਿਗੁਰ ਪਾਇਆ ਅਜੇ ਬਹੁਤੇ ਜਨਮ ਭਰਮੇ ਆ ਤਾਂ ਸਤਿਗੁਰ ਸਭ ਸੁਣਾਇਆ ਸਤਿਗੁਰ ਜੇ ਵਰਦਾਤਾ ਕੋ ਨੇ ਸਭ ਸੁਣਿਆ ਲੋਕ ਸਭਾਇਆ ਸਤਿਗੁਰ ਮਿਲੇ ਸਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਵੇਂ ਸੱਚ

ਜੇਕਰ ਸੁਤਕ ਮੰਨੀ ਸਿੱਧੇ ਸੁਤਕ ਹੋਏ ਗੋਹੇ ਅਤੇ ਲੱਕੜੀ ਅੰਦਰ ਕਿੜਾ ਹੋਏ ਜਿੱਤੇ ਦਾਣੇ ਅਨਕੀ ਜੀਆ ਬਾਜਣਾ ਕੋਏ ਪਹਿਲਾ ਪਾਣੀ ਜੋ ਅੱਜ ਦਰਿਆ ਸਭ ਕੋਏ ਸੁਤਕ ਕਿਉਂ ਕਰ ਰੱਖੇ ਸੁਤਕ ਬਗੈਰ ਸੋਏ ਨਾਨਕ ਸੁਤਕ ਉਹਨਾਂ ਉਤਰੈ।